ਮਹੱਲਾ ਪੰਜਵਾਂ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਅਨਕ ਬਾਰ ਕਰ ਬੰਧਨ ਸੰਤਨ ਊਹਾ ਚਰਨ ਗੋਬਿੰਦ ਜੀ ਕੇ ਵਸਨਾ ਰਹਾਓ ਅਨਕ ਭਾਂਤ ਕਰ ਦਵਾਰ ਨਾ ਪਾਵੋ ਹੋਏ ਕਿਰਪਾਲ ਤਾਂ ਹਰ ਹਰ ਧਿਆਵੋ ਕੋਟ ਕਰਮ ਕਰ ਦੇਹ ਨਾ ਸੋਦਾ ਸਾਧ ਸੰਗਤ ਮਹਿ ਮਨ ਪਰ ਬੋਧਾ ਤ੍ਰਿਸ਼ਨ ਨਾ ਬੂਜੀ ਬਹੁ ਰੰਗ ਮਾਇਆ ਨਾਮ ਲੈ ਸਰਬ ਸੁਖ ਪਾਇਆ ਪਾਰ ਬ੍ਰਹਮ ਜਬ ਭਏ ਦਇਆਲ ਕਹੋ ਨਾਨਕ ਤੋ ਛੁਟੇ ਜੰਜਾਲ।

0: ਕਿਵੇਂ ਆਪਣੇ ਮਾਲਕ ਦਾ ਆਨੰਦ ਮਾਨਣ ਵਾਸਤੇ ਜਾਵਾਂ। ਹੇ ਵਾਹਿਗੁਰੂ, ਮੇਰੇ ਤੇ ਦਿਆਲਤਾ ਕਰੋ, ਮੇਰੇ ਤੇ ਇਹ ਕਿਰਪਾ ਕਰੋ, ਮੈਨੂੰ ਗੁਣ ਬਖਸ਼ ਦਿਓ। ਮੈਂ ਔਗਣਾ ਕਰਕੇ ਭਰਪੂਰ ਹਾਂ, ਚਾਹੁੰਦੀ ਹਾਂ ਆਪਣੇ ਮਾਲਕ ਨਾਲ ਮੇਲ ਕਰਨਾ। ਮਾਲਕ ਦੀ ਪ੍ਰਸੰਨਤਾ ਤੋਂ ਬਿਨਾਂ ਸੁੱਖ ਕਿੱਥੇ? ਗੁਰੂ ਦੀ ਖੁਸ਼ੀ ਤੋਂ ਬਿਨਾਂ ਮਨੁੱਖ ਕੁਝ ਵੀ ਕਰਦਾ ਰਵੇ, ਜਿਹੜੀ ਗੱਲ ਗੁਰੂ ਨੂੰ ਭਾਉਂਦੀ ਹੈ ਉਹ ਗੱਲ ਕਰਾਂਗੇ ਤਾਂ ਗੁਰੂ ਦੀ ਪ੍ਰਸੰਨਤਾ। ਦੁਨਿਆਵੀ ਪ੍ਰਮਾਣ ਹੈ, ਜਿਹੜੀ ਗੱਲ ਘਰ ਵਾਲਾ ਚਾਹੁੰਦਾ ਜੇ ਇਸਤਰੀ ਉਹ ਮੰਨੇ ਤਾਂ ਉਹ ਖੁਸ਼ ਹੁੰਦਾ, ਨਹੀਂ ਤਾਂ ਨਾਰਾਜ਼। ਜਿਹੜੇ ਜਿਹੜੇ ਕਰਮਾਂ ਚ ਸਤਿਗੁਰੂ ਦੀ ਪ੍ਰਸੰਨਤਾ ਹੈ ਅਸੀਂ ਉਹਨਾਂ ਨੂੰ ਜੇ ਤਿਆਗ ਦਈਏ ਤੇ ਹੋਰ ਹੋਰ ਆਪਣੀ ਮਰਜ਼ੀ ਦੇ ਕਰਮ ਕਰਕੇ ਗੁਰੂ ਦੀ ਪ੍ਰਸੰਨਤਾ ਲੈਣੀ ਚਾਹੀਏ ਤਾਂ ਨਹੀਂ ਮਿਲੇਗੀ। ਹੇ ਸਤਿਗੁਰੂ, ਮੇਰੇ ਅੰਦਰ ਗੁਨਾਹ ਹਨ, ਉਹਨਾਂ ਗੁਨਾਹਾਂ ਦਾ ਸਦਕਾ ਮੈਂ ਕਿਵੇਂ ਆਪ ਜੀ ਦਾ ਆਨੰਦ ਮਾਣ ਸਕਦੀ ਹਾਂ?
1: ਇੱਕ ਦੂ ਇੱਕ ਚੜ੍ਹਦੀਆਂ,
0: ਨਾਲੇ ਮੈਂ ਜਦੋਂ ਨਿਗਾਹ ਮਾਰ ਕੇ ਵੇਖਦੀ ਹਾਂ ਇੱਕ ਤੋਂ ਇੱਕ ਚੜ੍ਹਦੀ ਤੋਂ ਚੜ੍ਹਦੀ ਤੇਰੀ ਸੇਵਾ ਵਿੱਚ। ਹੇ ਮਾਲਕ, ਮੈਂ ਐਵੇਂ ਹੀ ਮਾਣ ਕਰ ਲਿਆ ਸੀ। ਮੈਂ ਆਪਣੇ ਰੂਪ ਦਾ ਆਪਣੇ ਗੁਣਾਂ ਦਾ ਜੇ ਮਾਣ ਕਰ ਬਵਾਂ ਤਾਂ ਤੈਨੂੰ ਕਾਹਦਾ ਘਾਟਾ ਹੈ? ਜੀਵ ਰੂਪੀ ਇਸਤਰੀਆਂ ਹਨ, ਪਰਮਾਤਮਾ ਦੀ ਭਗਤੀ ਕਰਨ ਵਾਲੇ ਵੱਧ ਤੋਂ ਵੱਧ ਹਨ, ਇਸੇ ਕਰਕੇ ਸਾਧ ਸੰਗਤ ਦੀ ਮਹਿਮਾ। ਹਰ ਦਰਖਤ ਨੂੰ, ਰੁੱਖਾਂ ਨੂੰ, ਬੂਟਿਆਂ ਨੂੰ ਪਾਣੀ ਦੇਣਾ ਪੈਂਦਾ ਤਾਂ ਹਰੇ ਭਰੇ ਰਹਿੰਦੇ ਹਨ। ਕਈ ਰੁੱਖ ਦਰਖਤ ਨਦੀਆਂ ਦੇ ਕਿਨਾਰਿਆਂ ਤੇ ਹੁੰਦੇ ਹਨ, ਜੜ੍ਹਾਂ ਵਿੱਚ ਪਾਣੀ ਭਰਪੂਰ ਹੈ, ਪਰ ਮੀਂਹ ਨਾ ਪਵੇ ਪੱਤੇ ਸੜਨ ਲੱਗ ਪੈਂਦੇ ਹਨ। ਉਪਰੋਂ ਵੀ ਜਲ ਚਾਹੀਦਾ ਹੈ। ਇਸੇ ਤਰ੍ਹਾਂ ਕਈ ਲੋਕ ਆਪਣੇ ਘਰ ਬਹਿ ਕੇ ਹੀ ਬੇਅੰਤ ਭਜਨ ਕਰ ਲੈਂਦੇ ਹਨ, ਪਾਠ ਕਰ ਲੈਂਦੇ ਹਨ, ਮਾਲਾ ਫੇਰ ਲੈਂਦੇ ਹਨ, ਪਰ ਸਾਧ ਸੰਗਤ ਵਿੱਚ ਨਹੀਂ ਆਉਂਦੇ। ਥੋੜੇ ਚਿਰ ਦੇ ਬਾਅਦ ਉਹਨਾਂ ਨੂੰ ਹੰਕਾਰ ਹੋ ਜਾਂਦਾ, ਮੇਰੇ ਵਰਗਾ ਭਜਨੀਕ ਕੋਈ ਨਹੀਂ, ਮੇਰੇ ਵਰਗਾ ਨਿਤਨੇਮੀ ਪ੍ਰੇਮੀ ਸਿੱਖ ਕੋਈ ਨਹੀਂ। ਜਦੋਂ ਉਹ ਸਾਧ ਸੰਗਤ ਵਿੱਚ ਆਉਂਦੇ ਨੇ ਉਹਨਾਂ ਦੇ ਮਨ ਦਾ ਮਾਣ ਦੂਰ ਹੋ ਜਾਂਦਾ ਹੈ ਕਿ ਜੇ ਮੈਂ ਨਿਤ ਪੰਜ ਬਾਣੀਆਂ ਦਾ ਪਾਠ ਕਰਦਾ ਪਰ ਗੁਰੂ ਦੀ ਹਜ਼ੂਰੀ ਵਿੱਚ ਇੱਥੇ ਤਾਂ ਸੁਖਮਣੀ ਸਾਹਿਬ ਪੜ੍ਹਨ ਵਾਲੇ ਬੈਠੇ ਹਨ, ਆਸਾ ਜੀ ਦੀ ਵਾਰ ਦਾ ਰੋਜ਼ ਕੀਰਤਨ ਸੁਣਨ ਵਾਲੇ, ਕਥਾ ਸੁਣਨ ਵਾਲੇ ਪ੍ਰੇਮੀ ਮੌਜੂਦ ਹਨ, ਮੈਂ 4 ਵਜੇ ਉੱਠ ਕੇ ਤੜਿਆ ਫਿਰਦਾ, ਇੱਥੇ ਤਾਂ 2 ਵਜੇ ਉੱਠਣ ਵਾਲੇ ਵੀ ਸਤਸੰਗੀ ਹਨ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਸਣ ਕੇ ਅਸੀਂ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠ ਕੇ ਨਿਰੰਕਾਰ ਦਾ ਪੈਰਾਂ ਬੱਧੀ ਸਿਮਰਨ ਕਰਦੇ ਹਨ। ਸਾਡੇ ਕੋਲੋਂ ਤੇ ਘੰਟਾ ਵੀ ਨਾਮ ਨਹੀਂ ਜਪਿਆ ਜਾਂਦਾ। ਇਹ ਮਾਣ ਦੂਰ ਹੁੰਦਾ ਹੈ ਸਾਧ ਸੰਗਤ ਵਿੱਚ ਆ ਕੇ, ਜਿਵੇਂ ਬਰਖਾ ਦਾ ਜਲ ਪੱਤਿਆਂ ਦੀ ਮਿੱਟੀ ਦੂਰ ਕਰ ਦਿੰਦਾ ਹੈ, ਤਿਵੇਂ ਕੁਝ ਮੈਲਾਂ ਅੰਦਰੋਂ ਪ੍ਰਗਟ ਹੁੰਦੀਆਂ ਹਨ, ਕੁਝ ਬਾਹਰੋਂ ਲੱਗਦੀਆਂ ਹਨ। ਦੋਵਾਂ ਦੇ ਬਚਾਅ ਵਾਸਤੇ ਗੁਰੂ ਜੀ ਨੇ ਸੰਗਤ ਬਣਾਈ ਹੈ।
1: ਕੌਣ ਜਾਣੇ ਮੇਰਾ ਨਾਮ ਜੀਓ,
0: ਜਦੋਂ ਮੈਂ ਉਹਨਾਂ ਨੂੰ ਆ ਕੇ ਤੱਕਦਾ ਤੇ ਫਿਰ ਆਪਣੇ ਆਪ ਹੀ ਇਹਨਾਂ ਵਿੱਚ ਮੇਰਾ ਨਾਂ ਕੌਣ ਜਾਣਦਾ? ਜੇ ਰਵਿਦਾਸ ਨੂੰ ਵੇਖੋ ਤਾਂ ਚੜ੍ਹਦਾ, ਕਬੀਰ ਨੂੰ ਵੇਖੋ ਤੇ ਉਹਦੇ ਤੋਂ ਚੜ੍ਹਦੀ ਕਲਾ ਵਿੱਚ। ਜੇ ਭਗਤਾਂ ਦੀ ਦੁਨੀਆਂ ਵਿੱਚ, ਸੰਤਾਂ ਦੀ ਦੁਨੀਆਂ ਵਿੱਚ, ਪ੍ਰੇਮੀ ਸਤਸੰਗੀਆਂ ਤੇ ਗੁਰਮੁਖਾਂ ਦੀ ਦੁਨੀਆਂ ਵਿੱਚ ਝਾਤ ਮਾਰੀਏ ਤੇ ਇੱਕ ਸਿੱਖ ਨਾਲੋਂ ਦੂਸਰਾ ਚੜ੍ਹਦੀ ਕਲਾ ਵਿੱਚ ਦਿਸਦਾ ਹੈ। ਇਸ ਵਾਸਤੇ ਇਹਨਾਂ ਸਾਰਿਆਂ ਦੇ ਮੂਹਰੇ ਮੇਰੀ ਕੀ ਮੂਲ ਪਾਇਆ ਹੈ, ਭਾਵ ਮੇਰਾ ਕੌਣ ਨਾਮ ਜਾਣੇਗਾ, ਕੌਣ ਨਾ ਜਾਣ ਸਕਦਾ ਹੈ? ਮੈਨੂੰ ਤੇ ਸਾਰੇ ਸ਼ਹਿਰ ਵਿੱਚ ਹੀ ਨਹੀਂ ਜਾਣਦੇ, ਜਿਸ ਮੁਹੱਲੇ ਵਿੱਚ ਰਹਿੰਦਾ ਉੱਥੋਂ ਦੇ ਲੋਕ ਹੀ ਨਹੀਂ ਜਾਣਦੇ, ਪਰ ਸੰਤ ਐਸੀ ਸਮਰੱਥਾ ਰੱਖਦੇ ਸਾਰਾ ਸੰਸਾਰ ਜਾਣਦਾ ਹੈ।

0: ਅੰਬ ਦੀ ਸ਼ਾਨ ਨਾਲ ਦਿੱਤੀ ਹੈ, ਅੰਬ ਦੀ ਸ਼ਾਨ ਸੰਘਣੀ ਹੈ। ਬੈਠਿਆਂ ਬੈਠਿਆਂ ਸੁੱਤਿਆਂ ਸੁੱਤਿਆਂ ਮਨੁੱਖ ਨੂੰ ਭੁੱਖ ਲੱਗਦੀ ਹੈ। ਅੰਬ ਦੇ ਰੁੱਖ ਹੇਠ ਮੰਜਾ ਡਾਇਆ ਹੋਵੇ ਤੇ ਉੱਤੋਂ ਅੰਬ ਪੱਕਾ ਡਿੱਗ ਪੈਂਦਾ, ਚੂਸ ਕੇ ਆਪਣੇ ਮਨ ਨੂੰ ਆਨੰਦ ਦੇ ਸਕਦਾ ਹੈ। ਜਿਵੇਂ ਅੰਬ ਦੀ ਸ਼ਾਨ ਸੁਹਾਵਣੀ ਹੈ, ਤਿਵੇਂ ਸਾਧ ਸੰਗਤ ਦੀ ਛਾਇਆ ਵੀ ਸੁਹਾਵਣੀ ਹੈ। ਜਿਹੜੇ ਹਰੀ ਜਸ ਦੇ ਪ੍ਰੇਮੀ ਲੋਕ ਹਨ, ਉਹ ਸਾਧ ਸੰਗਤ ਵਿੱਚ ਆਣ ਕੇ ਏਦਾਂ ਨਿੱਘ ਤੇ ਆਨੰਦ ਮਾਣਦੇ ਹਨ ਜਿਵੇਂ ਅੰਬਾਂ ਦੀ ਬਹਾਰ ਬਾਗਾਂ ਵਿੱਚ ਸੁੰਦਰ ਸੁਗੰਧ ਮੰਦ ਭੂਖਨ ਪ੍ਰਭੰਜਨ ਕੋ ਸੋਹਣੀ ਸੋਹਣੀ ਸੁਗੰਧੀ ਵਾਲੀ ਸਹਿਜੇ ਸਹਿਜੇ ਚੱਲ ਰਹੀ ਹਵਾ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ।
1: ਸੇ ਗੁਣ ਮੰਜ ਨਾ ਆਵਨੀ,
0: ਪਰ ਜੋ ਮਾਲਕ ਦਾ ਆਨੰਦ ਮਾਣਦੀਆਂ ਹਨ ਉਹ ਗੁਣਾ ਕਰਕੇ ਆਨੰਦ ਮਾਣਦੀਆਂ ਹਨ। ਹੇ ਵਾਹਿਗੁਰੂ, ਮੇਰੇ ਵਿੱਚ ਉਹ ਗੁਣ ਨਹੀਂ ਹਨ ਜਿਹੜੇ ਗੁਣ ਉਹਨਾਂ ਗੁਰਸਿੱਖਾਂ ਅੰਦਰ ਹਨ।
1: ਕਹਿ ਜੀ ਦੋਸ਼ ਧਰੇ ਜੀਓ,
0: ਹੁਣ ਮੈਂ ਕਿਹਨੂੰ ਦੋਸ਼ ਦੇਵਾਂ, ਕਿਹਨੂੰ ਅਲਾਮਾਂ ਦੇ

0: ਕਰਾਂ, ਆਪ ਜੀ ਦੇ ਗੁਣਾਂ ਦਾ ਅੰਤ ਹੀ ਨਹੀਂ ਆਉਂਦਾ।
1: ਹਾਂ ਕਿਆ ਕਿਆ ਕਿੰਨਾ ਤੇਰਾ ਨਾਮ ਜੀਓ,
0: ਮੈਂ ਤੇਰਾ ਕਿਹੜਾ ਕਿਹੜਾ ਨਾਮ ਲੈ ਕੇ ਉਚਾਰਨ ਕਰਾਂ, ਭਾਵ ਹੇ ਵਾਹਿਗੁਰੂ ਤੇਰੇ ਵਿੱਚ ਬੇਅੰਤ ਗੁਣ ਹਨ, ਉਹਨਾਂ ਗੁਣਾਂ ਦੇ ਸੰਯੁਕਤ ਹੋ ਕੇ ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਵਾਰ ਵਾਰ ਉਚਾਰਾਂ ਕਿ ਨਾਮਣੇ ਉਚਾਰਨ ਕਰਨਾ, ਵਾਰ ਵਾਰ ਜਪਣਾ, ਤੇਰੇ ਕਿਹੜੇ ਕਿਹੜੇ ਗੁਣ ਵਰਣਨ ਕਰਕੇ ਦੱਸਾਂ।
1: ਇਕਤ ਟੋਲ ਨਾ ਅੰਬੜਾ,
0: ਤੇਰੀ ਸਿੱਖੀ ਜਿਨ੍ਹਾਂ ਨੇ ਧਾਰਨ ਕੀਤੀ ਹੈ, ਮਾਤਾ ਭਾਗੋ ਵਰਗੀਆਂ ਜਿਨ੍ਹਾਂ ਨੇ, ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬਦਾਵਾ ਲਿਖ ਕੇ ਦੇ ਆਏ ਕਿਸੇ ਸਮੇਂ, ਜਦੋਂ ਘਰਾਂ ਨੂੰ ਮੁੜੇ, ਘਰ ਵਾਲੀਆਂ ਨੇ ਲਾਹਨਤਾਂ ਪਾਈਆਂ, ਆਪੋ ਵਿੱਚ ਸਲਾਹ ਕੀਤੀ ਕੁਝ ਮਾਈਆਂ ਨੇ, ਤੇ ਇਹ ਪੂਰੀ ਪਾ ਕੇ ਆ ਗਏ ਨੇ, ਹੁਣ ਸੁਥਣਾ ਪਾ ਕੇ ਘਰੀ ਬਹਿ ਜਾਓ, ਆ ਜਿਹੜੀਆਂ ਕਿਰਪਾਨਾਂ ਫੜੀਆਂ ਨੇ ਸਾਨੂੰ ਦੇ ਦਿਓ, ਅਸੀਂ ਦਸਤਾਰਾਂ ਸਜਾ ਕੇ ਕਮਰ ਕੱਸਾ ਕੱਸ ਕੇ ਗੁਰੂ ਦੇ ਚਰਨਾਂ ਵਿੱਚ ਜਾ ਕੇ ਜੰਗ ਯੁੱਧ ਕਰਾਂਗੀਆਂ, ਤੁਸੀਂ ਜਨਾਨੀਆਂ ਬਣ ਕੇ ਘਰੀ ਬਹਿ ਜਾਓ। ਇਹ ਜਿਸ ਵੇਲੇ ਗੱਲ ਸੁਣੀ ਤਾਂ ਉਹਨਾਂ ਸਿੱਖਾਂ ਨੂੰ ਆਪਣੀ ਕਰਨੀ ਤੇ ਅਹਿਸਾਸ ਹੋਇਆ, ਮਾਤਾ ਭਾਗੋ ਜੀ ਝਬਾਲ ਦੇ ਰਹਿਣ ਵਾਲੇ ਭਾਈ ਮਹਾਂ ਸਿੰਘ ਜੀ ਦਾ ਖੂਨ ਉਬਲਿਆ ਬੋਲੀ ਸੁਣ ਕੇ ਝੱਟ ਤਿਆਰੀ ਕਰ ਲਈ, ਗਲਤੀ ਹੋ ਗਈ ਕੋਈ ਨੀ ਖਿਮਾ ਲੈ ਲਵਾਂਗੇ। ਵਾਪਸ ਆਏ ਪਰ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੱਕ ਨਹੀਂ ਪੁੱਜ ਸਕੇ, ਰਾਹ ਵਿੱਚ ਹੀ ਪਤਾ ਲੱਗਾ ਸੈਨਾ ਚੜ ਕੇ ਜਾ ਰਹੀ ਹੈ, ਉੱਥੇ ਜੰਗ ਯੁੱਧ ਕਰਕੇ ਸ਼ਹੀਦੀਆਂ ਪਾਈਆਂ। ਮਾਤਾ ਭਾਗ ਕੌਰ ਜੀ ਉੱਤੇ ਸਤਿਗੁਰੂ ਦੀ ਬੜੀ ਬਖਸ਼ਿਸ਼ ਹੋਈ, ਫਿਰ ਸਾਹ

0: ਬੋਲੋ। ਜੇ ਅਰਦਾਸ ਕੀਤੀ ਤਾਂ ਸਤਿਗੁਰੂ ਜੀ ਨੇ ਬਦਾਵਾ ਪਾੜ ਕੇ ਟੁੱਟੀ ਗੰਢੀ। ਟੁੱਟੀ ਗੰਢਣ ਦਾ ਅਰਥ ਹੈ ਗੁਰੂ ਦੀ ਸਿੱਖੀ ਧਾਰਨ ਕੀਤੀ ਸੀ, ਸਿਦਕ ਡੋਲ ਗਿਆ। ਹੁਣ ਸਿਦਕ ਕਾਇਮ ਹੋ ਗਿਆ। ਜਿਹੜੇ ਪੰਜ ਕਕਾਰ ਦੀ ਰਹਿਤ ਪਹਿਲਾਂ ਰੱਖਦੇ ਸਨ ਹੁਣ ਰੱਖਣੋਂ ਛੱਡ ਦਿੱਤੀ ਹੈ। ਜਿਹੜੇ ਪਹਿਲਾਂ ਬਾਣੀ ਪੜ੍ਹਦੇ ਸਨ ਪਰ ਹੁਣ ਨਹੀਂ ਪੜ੍ਹਦੇ, ਅੱਗੇ ਸਤਸੰਗ ਵਿੱਚ ਆਉਂਦੇ ਸਨ ਹੁਣ ਨਹੀਂ ਆਉਂਦੇ, ਉਹਨਾਂ ਨੂੰ ਆਪਣੀ ਟੁੱਟੀ ਗੰਢਾ ਲੈਣੀ ਚਾਹੀਦੀ ਹੈ। ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਦੇ ਪਾਸ ਆ ਕੇ ਅਰਦਾਸ ਕਰਾਉਣੀ, ਵਜਰ ਪ੍ਰਹਿਤ ਹੋ ਗਈ ਹੋਵੇ ਤੇ ਦੁਬਾਰਾ ਅੰਮ੍ਰਿਤ ਛਕਣਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ ਦਿੰਦੇ ਹਨ, ਇੱਥੇ ਫਰਮਾਉਂਦੇ ਹਨ
1: ਇੱਕ ਟੋਲ ਨਾ ਅੰਬੜਾ।
0: ਹੇ ਵਾਹਿਗੁਰੂ, ਤੇਰੀਆਂ ਬੜੀਆਂ ਵਡਿਆਈਆਂ ਹਨ, ਤੇਰੀਆਂ ਬੜੀਆਂ ਰਹਿਮਤਾਂ ਹਨ, ਤੇਰੀ ਇੱਕ ਰਹਿਮਤ ਦਾ ਵੀ ਅਸੀਂ ਬਦਲਾ ਨਹੀਂ ਚੁਕਾ ਸਕਦੇ। ਜਿੰਨੇ ਸਰੀਰ ਦੇ ਰੋਮ ਨੇ ਓਨੀ ਵੇਰਾਂ ਵੀ ਸਰੀਰ ਧਾਰਨ ਕਰਕੇ ਸਾਰੀ ਉਮਰ ਕਲਗੀਆਂ ਵਾਲੇ ਸਤਿਗੁਰੂ ਤੇਰੇ ਗੁਣ ਗਾਉਂਦੇ ਰਹੀਏ ਤਾਂ ਵੀ ਸਾਡੇ ਸਿਰ ਤੇ ਕਰਜ਼ਾ ਹੀ ਰਹੇਗਾ। ਤੂੰ ਸਾਡੇ ਤੋਂ ਆਪਣੇ ਚਾਰੇ ਲਾਲ ਕੁਰਬਾਨ ਕਰ ਦਿੱਤੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣਾ ਛੋਟਾ ਛੋਟਾ ਪਰਿਵਾਰ ਘਰ ਵਿੱਚ ਛੱਡ ਕੇ ਬਾਬਾ ਸ੍ਰੀ ਚੰਦ ਲਖਮੀ ਦਾਸ ਤੇ ਜਗਤ ਜੀਵਾਂ ਦੇ ਉਧਾਰ ਵਾਸਤੇ ਚਾਰ ਉਦਾਸੀਆਂ ਦੇ ਰੂਪ ਅੰਦਰ ਸਮੂਹ ਜਗਤ ਨੂੰ ਸਤਨਾਮ ਦਾ ਮੰਤਰ ਜਪਾਇਆ। ਵਿਗੜੇ ਤਿਗੜਿਆਂ ਦੀ ਸੂਧ ਸੁਧਾਈ ਕਰਕੇ ਸਤਿਗੁਰੂ ਜੀ ਨੇ ਸੱਚ ਦੇ ਰਾਹ ਤੇ ਲਿਆਂਦਾ। ਪਖੰਡ ਨੂੰ ਛਾਨਣੀ ਛਾਨਣੀ ਕਰ ਦਿੱਤਾ। ਕਲ ਕੇਸਵ ਦੁੱਖ ਨਿਵਾਰਨ ਕੋ ਪਵ ਤਾਰਨ ਕੋ ਜਗ ਭੀਤਰ ਆਈ। ਜਗ ਜੀਰਨ ਸਾਧਨ ਦੂਰ ਕਰੇ, ਦ੍ਰਿੜ ਸਾਧਨ ਰਾਮਹਿ ਨਾਮ ਬਤਾਏ। ਤਜ ਭੋਗ ਰਮੇ ਹਰ ਮਾਹੇ, ਭਲੇ ਸਭ ਸੇਵਕ ਕੇ ਦੁੱਖ ਦੂਰ ਮਟਾਏ। ਕਰਨ ਆਨੰਦ ਨਾਨਕ ਕੇ ਪਦ ਮੰਜਲ, ਬੰਦਤ ਹੋ ਮਮ ਨੀਤ ਸਹਾਏ। ਹੇ ਸਤਿਗੁਰੂ, ਤੁਸੀਂ ਪੁਰਾਣੇ ਰਸਮੋ ਰਿਵਾਜ ਦੂਰ ਕਰ ਦਿੱਤੇ, ਵਰਤ ਰੱਖਣੇ ਹੋਰ ਕਈ ਤਰ੍ਹਾਂ ਦੇ ਪਖੰਡ ਕਰਨੇ, ਇਹਨਾਂ ਵਹਿਮਾਂ ਵਿੱਚੋਂ ਕੱਢ ਕੇ ਨਾਮ ਜਪਣ ਦੇ ਰਾਹ ਤੇ ਲਿਆਂਦਾ ਹੈ।
1: ਸਤਿਗੁਰਬਾਣੇ ਤੇਰੇ ਨਾਉ ਜੀਓ,
0: ਸਤਿਗੁਰਬਾਣੇ ਤੇਰੇ ਜਾਉ ਜੀਓ। ਹੇ ਵਾਹਿਗੁਰੂ, ਮੈਂ ਹਮੇਸ਼ਾ ਹਮੇਸ਼ਾ ਆਪ ਤੋਂ ਕੁਰਬਾਨ।

0: ਦੀਆਂ ਇੱਟਾਂ ਬਣਾ ਬਣਾ ਕੇ ਪੱਥਰ ਘੜ ਘੜ ਕੇ ਪੱਥਰਾਂ ਦੇ ਮਕਾਨ ਮੇਰੇ ਰਹਿਣ ਲਈ ਬਣਾ ਦਿੱਤੇ।
1: ਇੰਨੀ ਟੋਲੀ ਭੁੱਲੀ ਅਸ
0: ਜਿਹੜੇ ਜਿਹੜੇ ਸੁੱਖ ਮੈਨੂੰ ਮਾਲਕ ਨੇ ਦਿੱਤੇ ਉਹਨਾਂ ਸੁੱਖਾਂ ਦੇ ਵਿੱਚ ਹੀ ਮੈਂ ਮਾਲਕ ਦਾ ਚੇਤਾ ਭੁੱਲ ਗਈ। ਜੋ ਸੁੱਖ ਵਡਿਆਈ ਐਸ਼ਵਰਜ ਵਾਹਿਗੁਰੂ ਨੇ ਦਿੱਤੀ ਉਸ ਸੁਖ ਐਸ਼ਵਰਜ ਦੇ ਵਿਚ ਪੈ ਕਰਕੇ ਵਾਹਿਗੁਰੂ ਦਾ ਚੇਤਾ ਭੁੱਲ ਗਿਆ।
1: ਜਿਸ ਕੰਤ ਨਾ ਬੈਠੀ ਪਾਸ ਜੀਓ
0: ਮੈਂ ਮਾਲਕ ਦੀ ਸੇਵਾ ਵਾਸਤੇ ਜਦੋਂ ਨਵੀਂ ਨਵੀਂ ਵਿਆਹੀ ਆਈ ਸਾਂ ਹਰ ਰੋਜ਼ ਉਸ ਦੇ ਚਰਨਾਂ ਦਬਾ ਕੇ ਸੇਵਾ ਕਰਕੇ ਸੁਣਦੀ ਸਾਂ ਹੁਣ ਕਦੀ ਇਸ਼ਨਾਨ ਕਰਵਾਉਣਾ ਪਾਣੀ ਦੇਣਾ ਵੀ ਭੁੱਲ ਗਿਆ। ਜਦੋਂ ਮੇਰੇ ਤੇ ਗਰੀਬੀ ਦੇ ਦਿਨ ਸਨ ਸਾਰੀ ਸਾਰੀ ਰਾਤ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਕਰਕੇ ਮੂੰਹ ਚ ਪਾਣੀ ਪਾਉਣਾ ਪਰ ਹੁਣ ਸੁੱਖ ਮਿਲ ਗਏ ਨੇ ਹੁਣ ਨਿਤਨੇਮ ਕਰਨਾ ਹੀ ਛੱਡ ਦਿੱਤਾ ਹੈ ਹੁਣ ਭਜਨ ਪਾਠ ਦਾ ਚੇਤਾ ਹੀ ਨਹੀਂ ਹੁਣ ਵਾਹਿਗੁਰੂ ਦੀ ਯਾਦ ਵਿਚ ਕਦੀ ਬੈਠੀ ਹੀ ਨਹੀਂ।
1: ਅੰਬਰ ਕੁੰਜਾਂ ਕੁਰਲੀਆਂ
0: ਅੰਬਰ ਮੈਣੇ ਆਕਾਸ਼ ਤੇ ਕੁੰਜਾਂ ਬੋਲ ਪਈਆਂ ਹਨ ਕੁੰਜਾਂ ਦਾ ਰੰਗ ਚਿੱਟਾ ਹੁੰਦਾ ਹੈ ਇਹ ਸਤਿਗੁਰੂ ਜੀ ਇਸ਼ਾਰਤਨ ਸਮਝਾ ਰਹੇ ਹਨ ਕਿ ਮਿੱਤਰਾ ਹੁਣ ਤੇ ਤੇਰੇ ਕੇਸ ਕਾਲਿਆਂ ਤੋਂ

0: ਹੋ ਗਏ ਹਨ, ਕੁੰਜਾਂ ਬੋਲ ਪਈਆਂ ਹਨ।
1: ਬਾਗ ਬੈਠੇ ਆਏ ਜੀਓ,
0: ਹੁਣ ਕਾਲੇ ਕਾਂ ਚਲੇ ਗਏ ਨੇ ਤੇ ਚਿੱਟੇ ਬਗਲੇ ਆ ਕੇ ਬਹਿ ਗਏ ਨੇ, ਭਾਵ ਧੌਲੇ ਆ ਗਏ ਨੇ, ਦਾੜੀ ਕਾਲੀ ਤੋਂ ਚਿੱਟੀ ਹੋ ਗਈ ਹੈ, ਨਿਸ਼ਾਨੀ ਹੈ ਅਗਲੇ ਬੰਨੇ ਜਾਣ ਦੀ।
1: ਸਾਧਨ ਚੱਲੀ ਸਾਹੁਰੇ,
0: ਜਿਵੇਂ ਕਿਸੇ ਲੜਕੀ ਦਾ ਸਾਹਾ ਸੋਧਿਆ ਜਾਵੇ ਤੇ ਸਹੁਰਿਆਂ ਦੇ ਘਰ ਨੂੰ ਤੁਰ ਜਾਂਦੀ ਹੈ, ਸਹੇਲੀਆਂ ਕਿੰਨਾ ਯਤਨ ਕਰਨ ਰੋਕ ਨਹੀਂ ਸਕਦੀਆਂ। ਇਸੇ ਤਰ੍ਹਾਂ ਜਿਹੜੇ ਸਤਸੰਗੀ ਜਿਹੜੇ ਸੱਜਣਾ ਮਿੱਤਰਾਂ ਨਾਲ ਬਹਿ ਕੇ ਖਾਂਦਾ ਪੀਂਦਾ ਸੀ, ਅੰਤ ਦਾ ਸਮਾਂ ਆ ਗਿਆ ਹੈ।
1: ਕਿਆ ਮੋਹ ਦੇਸੀ ਅੱਗੇ ਜਾਏ ਜੀਓ,
0: ਪਰ ਘਰ ਵਿੱਚ ਲਾਡਲੀ ਰਹੀ, ਸਹੁਰਿਆਂ ਦੇ ਘਰ ਜਾ ਕੇ ਬਹਿਣਾ ਕਹਿਣਾ ਰਹਿਣਾ ਸਹਿਣਾ ਸਿੱਖਿਆ ਨਹੀਂ, ਹੁਣ ਉੱਥੇ ਆਦਰ ਨਹੀਂ ਮਾ ਪਾਵੇਗੀ। ਉੱਥੇ ਸੱਸ ਨੇ ਵੀ ਗਾਲਾਂ ਦੇਣੀਆਂ ਨੇ, ਸਹੁਰੇ ਨੇ ਵੀ ਕਈ ਕਈ ਸਲੋਕ ਸੁਣਾਉਣੇ ਨੇ। ਇਹ ਤੇ ਅਕਲ ਸਿੱਖ ਕੇ ਸਹੁਰਿਆਂ ਦੇ ਘਰ ਜਾਣਾ ਸੀ। ਸਹੁਰਾ ਘਰ ਹੈ ਪ੍ਰਲੋਕ, ਪੇਕਾ ਘਰ ਹੈ ਆ ਲੋਕ, ਮਾਤ ਲੋਕ ਵਿੱਚ ਰਹਿ ਕੇ ਨਾਮ ਜਪਣਾ ਸੀ, ਸਿੱਖੀ ਕਮਾਉਣੀ ਸੀ, ਦਾਨ ਪੁੰਨ ਕਰਨਾ ਸੀ, ਸੰਤਾਂ ਦਾ ਸਤਸੰਗ ਤੇ ਸੇਵਾ ਕਰਨੀ ਸੀ। ਇਹ ਕੰਮ ਤੇ ਕੀਤਾ ਨੀ, ਹੁਣ ਪ੍ਰਲੋਕ ਰੂਪੀ ਸਹੁਰੇ ਘਰ ਵਿੱਚ ਜਾ ਕੇ ਮਾਣ ਨਹੀਂ ਪਾਵੇਗੀ।
1: ਸੁੱਤੀ ਸੁੱਤੀ ਚਾਲ ਥੀਆ,
0: ਮੋਹ ਮਮਤਾ ਦੇ ਵਿੱਚ ਜੀਵ ਰੂਪੀ ਇਸਤਰੀ ਸੁੱਤੀ ਸੁੱਤੀ ਨੂੰ ਹੀ ਦਿਨ ਚੜ ਗਿਆ, ਭਾਵ ਸਾਰੀ ਉਮਰ ਲੰਘ ਗਈ ਹੈ।
1: ਵਾਟੜੀ ਆਸ ਜੀਓ,
0: ਵਾਹਿਗੁਰੂ ਦੇ ਮਲਾਪ ਦਾ ਅਸਲੀ ਰਾਹ ਭੁੱਲ ਹੀ ਗਈ ਹੈ।
1: ਸਹਿਨਾਲ ਮੁੱਤੀ ਅਸ,
0: ਹੇ ਸਤਿਗੁਰੂ ਸੱਚੇ ਪਾਤਸ਼ਾਹ, ਮੈਂ ਆਪ ਜੀ ਦੀ ਸਿਫਤ ਸਲਾਹ ਤੋਂ ਖਾਲੀ ਰਹੀ ਹਾਂ, ਭਾਵ ਵਿਛੜੀ ਰਹੀ ਹਾਂ, ਆਪ ਜੀ ਦੀ ਮਹਿਮਾ ਛੱਡ ਬੈਠੀ
1: ਹਾਂ। ਤਰਿਆਸ ਜੀਓ,
0: ਜਿਨ੍ਹਾਂ ਕੰਮਾਂ ਦੁਆਰਾ ਦੁੱਖ ਪ੍ਰਾਪਤ ਹੋਣੇ ਸੀ ਉਹਨਾਂ ਕਾਰਨਾਂ ਵਿੱਚ ਹੀ ਸਾਰੀ ਉਮਰ ਲੱਗੀ ਰਹੀ, ਜਿਨ੍ਹਾਂ ਨੇ ਨਾਲ ਨਹੀਂ ਜਾਣਾ ਉਹਨਾਂ ਦੇ ਮੋਹ ਵਿੱਚ ਉਮਰ ਗਵਾ ਦਿੱਤੀ।
1: ਗੁਣ ਮੈਂ ਸਭ ਅਵਗੁਣਾ,
0: ਹੇ ਮਾਲਕਾ ਹੁਣ ਤੇਰੇ ਵਿੱਚ ਤੇਰੇ ਚਰਨਾਂ 'ਚ ਮੇਰੀ ਅਰਜ਼ ਹੈ, ਤੂੰ ਗੁਣਾਂ ਦਾ ਸਾਗਰ ਹੈ, ਅਸੀਂ ਔਗਣਾਂ ਦੇ ਸਾਗਰ ਹਾਂ।
1: ਇੱਕ ਨਾਨਕ ਕੀ ਅਰਦਾਸ ਜੀਓ,
0: ਧੰਨ ਗੁਰੂ ਨਾਨਕ ਦੇਵ ਜੀ, ਤਰਸ ਕਰਕੇ ਸਾਨੂੰ ਮਾਲਕ ਦੇ ਚਰਨਾਂ ਵਿੱਚ ਇਸ ਢੰਗ ਦੀ ਅਰਦਾਸ ਕਰਨ ਦਾ ਵੱਲ ਸਿਖਾਉਂਦੇ ਹਨ।
1: ਸਭ ਰਾਤੀ ਸੁਹਾਗਣੀ,
0: ਜਿਹੜੀ ਸੁਹਾਗਣੀ ਇਸਤਰੀ ਹੈ ਆਨੰਦ ਮਾਣਦੀ ਹੈ, ਹਿਰਦੇ ਰੂਪੀ ਸੇਜਾ ਉੱਤੇ ਵਾਹਿਗੁਰੂ ਪਰਮੇਸ਼ਰ ਆ ਕੇ ਆਨੰਦ ਦਿੰਦਾ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਮਾਲਕ ਵਸਿਆ ਹੈ ਉਹ ਆਨੰਦ ਜਿਹੜਾ ਸੁਹਾਗ ਰਾਤ ਦਾ ਪ੍ਰਾਪਤ ਹੁੰਦਾ ਹੈ ਉਹ ਵਾਹਿਗੁਰੂ ਦੇ ਮਲਾਪ ਦਾ ਆਨੰਦ ਮੈਨੂੰ ਵੀ ਬਖਸ਼
1: ਰਾਤੀ ਸੁਹਾਗਣੀ।
0: ਤੁਸੀਂ ਸਾਰੀਆਂ ਅਵਸਥਾ ਰੂਪੀ ਰਾਤਾਂ ਆਪਣੇ ਬ੍ਰਹਮ ਗਿਆਨੀ ਤਤ ਵਿਦਿਆ ਨੂੰ ਦੇ ਦਿੱਤੀਆਂ ਹਨ।
1: ਡੋਹਾਗਣ ਕਾਈ ਰਾਤ ਜੀਓ,
0: ਮੈਨੂੰ ਵਿਛੜੀ ਹੋਈ ਨੂੰ ਮੈਨੂੰ ਛੁੱਟੜ ਨੂੰ ਵੀ ਇੱਕ ਰਾਤ ਪ੍ਰਾਪਤ ਹੋ ਜੇ, ਮਾਲਕ ਨੇ ਮੈਨੂੰ ਨਕੰਮੀ ਜਾਣ ਕੇ ਛੱਡ ਹੀ ਦਿੱਤਾ ਹੈ, ਪਰ ਮੈਂ ਮਾਲਕ ਦਾ ਆਖਿਆ ਨਹੀਂ ਮੰਨਿਆ, ਅਜੇ ਵੀ ਸਮਾਂ ਹੈ, ਜੇ ਮਾਲਕ ਦੀ ਸ਼ਰਨ ਵਿੱਚ ਆ ਜਾਵੇ, ਮਾਲਕ ਨੂੰ ਦਇਆ ਆ ਜਾਂਦੀ, ਜੇ ਗੁਰੂ ਦੀ ਸ਼ਰਨ ਵਿੱਚ ਸਿੱਖ ਆ ਜਾਵੇ ਤਾਂ ਸਤਿਗੁਰੂ ਜੀ ਵੀ ਗਲਵਕੜੀ ਵਿੱਚ ਲੈ ਕੇ ਲੋਕ ਪ੍ਰਲੋਕ ਸਵਾਰ ਦਿੰਦੇ ਹਨ। ਗਰੀਬ ਨਵਾਜ ਪਾਤਸ਼ਾਹ ਰਹਿਮਤਾਂ ਕਰਨ, ਅਸੀਂ ਗੁਰੂ ਨਾਲ ਜੁੜੀਏ, ਮਨਮਤ ਦੇ ਤਿਆਗੀ ਤੇ ਗੁਰਮਤ ਦੇ ਧਾਰਨੀ ਬਣ ਕੇ ਜੀਵਨ ਯਾਤਰਾ ਨੂੰ ਸਫਲ ਬਣਾਈਏ। ਸਾਰੀ ਸੰਗਤ ਪਿਆਰ ਨਾਲ ਫਤਿਹ ਬੁਲਾਓ।

ਸਭ ਤੋਂ ਵੱਡਾ ਮੰਗਤਾ। ਪਰਮਾਤਮਾ ਦੇ ਖਜ਼ਾਨੇ ਕਦੇ ਖਤਮ ਨਹੀਂ ਹੁੰਦੇ ਔਰ ਇਸ ਮਨੁੱਖ ਦੇ ਕਦੇ ਭਰਦੇ ਨਹੀਂ ਹੈ, ਕਦੀ ਨਹੀਂ ਭਰਦੇ, ਖਤਮ ਹੀ ਰਹਿੰਦੇ ਨੇ, ਘਾਟੇ ਵੱਲ ਨੂੰ ਜਾਂਦੇ ਨੇ। ਭਾਵੇਂ ਲੱਖ ਯਤਨ ਕਰੇ ਕਿ ਕਾਰੂ ਮੰਗੂ ਮਾਇਆ ਦੇ ਗੰਢ ਜੋੜ ਲਵੇ, ਲੇਕਿਨ ਫਿਰ ਵੀ ਕਮੀ ਰਹਿੰਦੀ ਹੈ। ਇੱਕ ਸਿਆਣਾ ਬੰਦਾ ਕਹਿੰਦਾ, ਉਹ ਇਨਸਾਨ ਗੰਜੇ ਕਾਰੂ ਜਮ੍ਹਾਂ ਕਰਦੀ ਬਾਜ਼ ਤੇ, ਗਰ ਸ਼ਬੀ ਸੁਲਤਾਨ ਆਲੀ ਬਾਜ਼ ਤੇ, ਗਰ ਤੁਮੇਦਾ ਨੀ ਕਿ ਆਖਿਰ ਮੁਰਦ ਨਿਅਸਤ, ਤਾਂ ਕਿ ਆਮਦ ਜ਼ਿੰਦਗਾਨੀ ਬਾਜ਼ ਤੇ, ਤਾਂ ਕੀ ਹੋਇਆ। ਤੋਂ ਭਾਵ ਹੈ ਕਿ ਇਸਦੇ ਖਜ਼ਾਨੇ ਕਦੀ ਭਰਦੇ ਨਹੀਂ ਔਰ ਪਰਮਾਤਮਾ ਦੇ ਕਦੀ ਖਤਮ ਨਹੀਂ ਹੁੰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਪਰਮਾਤਮਾ ਦੇ ਖਜ਼ਾਨੇ ਜਿਹੜੇ ਨਾ ਅਭੰਗਾਂ ਬੇਬੂਤੇ। ਤੋ ਇਸ ਇਨਸਾਨ ਨੂੰ ਪੁੱਤਰ ਚਾਹੀਦੇ ਨੇ, ਤੀਹਾਂ ਚਾਹੀਦੀਆਂ ਨੇ, ਇਹ ਮਾਣ ਮੰਗਦਾ ਹੈ, ਇਹ ਤਾਣ ਮੰਗਦਾ ਹੈ, ਇਹ ਸ਼ਕਤੀ ਮੰਗਦਾ ਹੈ, ਕੁਵਤ ਕੂਤ ਮੰਗਦਾ ਹੈ। ਇਸ ਨੂੰ ਸਭ ਪਦਾਰਥ ਦੁਨੀਆਂ ਦੇ ਚਾਹੀਦੇ ਨੇ, ਲੇਕਿਨ ਸਤਿਗੁਰੂ ਕਹਿੰਦੇ ਨੇ ਇਹ ਕੋਈ ਬਹੁਤ ਉੱਚੇ ਪਾਏ ਦੀ ਮੰਗ ਨਹੀਂ ਹੈ, ਬਹੁਤ ਵਧੀਆ ਮੰਗ ਨਹੀਂ ਹੈ। ਪਰਮਾਤਮਾ ਬਹੁਤ ਵੱਡਾ ਦਾਤਾ ਹੈ ਔਰ ਵਾਹਲ ਸ਼ਖਸੀਅਤ ਹੈ, ਉਹ ਵੱਡਾ ਦਾਤਾ ਹੈ ਔਰ ਉਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਪਦਾਰਥ ਦਿੰਦਿਆਂ ਉਹ ਕਦੀ ਥੱਕਦਾ ਨਹੀਂ, ਵੱਡਾ ਦਾਤਾ ਤਿਲ ਨਾ ਤਮਾ ਹੈ। ਲੇਕਿਨ ਇਸ ਇਨਸਾਨ ਦੀ ਤਮਾ ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਉਹ ਤੇ ਵਾਹਲ ਸ਼ਖਸੀਅਤ ਹੈ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗਾਂਤਰ ਖਾਹੀ ਖਾਏ। ਇਸ ਲਈ ਸਤਿਗੁਰੂ ਇੱਕ ਹੋਰ ਜਗ੍ਹਾ ਬਚਨ ਕਰਦੇ ਹਨ, ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਦਿਨ ਦੇ ਤੋਟ ਨਾ ਆਵੇ ਅਗਣਿਤ ਭਰੇ ਭੰਡਾਰ। ਤੋ ਪਰਮਾਤਮਾ ਦੀਆਂ ਅਨੇਕਾਂ ਖੂਬੀਆਂ ਵਿੱਚੋਂ ਇੱਕ ਬਹੁਤ ਹੀ ਵੱਡੀ ਖੂਬੀ ਇਹ ਹੈ ਕਿ ਉਹ ਇਸ ਮੰਗ ਤੇ ਇਨਸਾਨ ਦੇ ਐਬ ਦੇਖਦਾ ਹੈ, ਔਗਣ ਦੇਖਦਾ ਹੈ, ਲੇਕਿਨ ਦਸਤੂਰ ਇਸ ਨੂੰ ਦੇਈ ਜਾਂਦਾ ਹੈ, ਸਦੀਆਂ ਤੋਂ ਦਿੰਦਾ ਹੈ, ਜੁਗਾ ਜੁਗੰਤਰਾਂ ਤੋਂ ਦਿੰਦਾ ਹੈ, ਦੁੱਖ ਦੇਖਦਾ ਹੈ,

ਸੋਖਨ ਦੇਖਦਾ ਹੈ ਲੇਕਿਨ ਦੇ ਹੀ ਜਾਂਦਾ ਹੈ। ਇਸ ਨੂੰ ਧਨ ਦੌਲਤ ਮਾਲੋ ਅਸਬਾਬ ਔਰ ਹੋਰ ਬਹੁਤ ਕੁਝ ਚਾਹੀਦਾ ਹੈ। ਇਹ ਠੀਕ ਹੈ, ਇਸ ਦੀਆਂ ਲੋੜਾਂ ਨੇ, ਇਸ ਦੀਆਂ ਜ਼ਰੂਰਤਾਂ ਨੇ, ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਕੀਕੀ ਸੱਚੀ ਔਰ ਸਭ ਤੋਂ ਉੱਤਮ ਤੇ ਸ੍ਰੇਸ਼ਟ ਮੰਗ ਇਹ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਂ ਫਿਰ ਮੰਗੋ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ। ਪਰ ਇਸ ਇਨਸਾਨ ਦੀ ਆਦਤ ਹੈ ਕਿ ਇਹ ਜਦੋਂ ਮੰਗਦਾ ਹੈ ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ, ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ ਤੇ ਦੂਸਰੀ ਚੀਜ਼ ਵਿੱਚ ਸਤਿਗੁਰੂ ਕਹਿੰਦੇ ਕਦੀ ਸੁੱਖ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ, ਮੁਸਰਤ ਤੇ ਸ਼ਾਦਮਾਨੀ ਨਹੀਂ ਆ ਸਕਦੀ ਸਤਿਗੁਰਾਂ

ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਨੰਤ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ ਹਨ, ਗਜ਼ਨੀ ਦੇ ਰਹਿਣ ਵਾਲੇ। ਸਿੱਖਾਂ ਵਿੱਚੋਂ ਨਿਕਟ ਵਰਤੀਆਂ ਵਿੱਚੋਂ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਨਜ਼ੂਰੇ ਨਿਗਾਹ ਹੋਏ ਸਿੱਖਾਂ ਵਿੱਚੋਂ ਉਹ ਇੱਕ ਸਨ। ਉਹ ਕਹਿੰਦੇ ਹਨ, ਹੇ ਪਰਮਾਤਮਾ ਯਾਰ ਮੇਰੇ ਦਿਲ ਨੂੰ ਇੱਕ ਚਾਅ ਲਾ ਦੇ, ਨਾਨਾ ਚਾਅ ਹਨੇਰਾ ਲਾ ਦੇ। ਭਾਈ ਨੰਦ ਲਾਲ, ਕੀ ਚਾਅ ਲਾਵਾਂ, ਕੀ ਚਾਹਨਾ ਹੈ, ਸ਼ੌਕ ਸ਼ੌਕ ਕੀ ਹੈ? ਕਹਿੰਦੇ ਨੇ ਯਾਰ

ਕੀ ਸ਼ੌਕ ਚਾਹੀਦਾ? ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ, ਦਸਤਬਸਤਾ ਹੋ ਕੇ ਕਹਿੰਦੇ ਨੇ, ਇੱਕੋ ਇੱਕ ਸ਼ੌਕ ਹੈ ਕਿ ਮੈਂ ਦਿਨ ਰਾਤ ਹਰ ਵਕਤ ਪ੍ਰਭੂ ਜੀ ਦਾ, ਪਰਮਾਤਮਾ ਜੀ ਦਾ, ਅਕਾਲ ਪੁਰਖ ਜੀ ਦਾ, ਰੱਬ

ਬੰਦਾ ਰਾਹ ਅਸ ਕਹਿ ਦੇ ਗਮ। ਮੈਂ ਸ੍ਰੀ ਵਾਹਿਗੁਰੂ ਜੀ ਦਾ ਦਿਨ ਰਾਤ ਸਿਮਰਨ ਕਰਦਾ ਰਹਾ। ਭਾਈ ਸਾਹਿਬ ਜੀ ਨੇ ਇੱਕ ਹੋਰ ਬਹੁਤ ਹੀ ਪ੍ਰਿਆ ਬਚਨ ਆਖਿਆ ਹੈ, ਕਹਿੰਦੇ ਨੇ ਦੁਨੀਆਂ ਵਿੱਚ ਸੰਸਾਰ ਵਿੱਚ ਇਸ ਜਗਤ ਵਿੱਚ ਇਸ ਇਨਸਾਨ ਨੂੰ ਹਰ ਤਰ੍ਹਾਂ ਦੀ ਜ਼ਰੂਰਤ ਹੈ। ਹਰ ਕਸ ਭਾਵ ਹਰ ਇਨਸਾਨ, ਹਰ ਕਸ ਵਜਹਾ ਨਸ਼ਬੋ ਨਮਾਮੇ ਕਾਹਦ, ਅਸਪੋ ਸ਼ੁਤਰੋ ਫੀਲੋ ਤਿਲਾਮੇ ਕਾਹਦ, ਹਰ ਕਸ ਬਰਾਏ ਫੇਸ਼ ਚੀਜ਼ੇ ਖਾਹਦ, ਗੋਇਆ ਜ਼ੇ ਖੁਦਾ

ਭਾਈ ਸਾਹਿਬ ਜੀ ਉਚੇਚੀ ਇੱਕ ਮੰਗ ਕਰਦੇ ਨੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਹੇ ਪ੍ਰਮਾਤਮਾ ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼। ਉਹਨਾਂ ਦਾ ਫਰਮਾਨ ਉਹਨਾਂ ਦਾ ਬਚਨ ਇਸ ਤਰ੍ਹਾਂ ਹੈ।

ਗਿਆ ਪਾਲ ਨਾਨਕ ਨਾਨਕ ਬਿਨਾ ਜਹਾਨ ਦੀ ਦਿਸ਼ਾ ਕੋਈ ਨਾ ਮਸ਼ਰਕ ਮਗਰਬ ਜਨੂਬ ਸ਼ੁਮਾਲ ਨਾਨਕ ਕਦੇ ਕਾਸ਼ੀ ਤੇ ਕਦੇ ਪਰਵੇਸ਼ ਮੱਕੇ ਬਣਿਆ ਸਾਰਿਆਂ ਦਾ ਸਾਂਝੀਵਾਲ।

ਗੁਰੂ ਸਾਹਿਬ ਜੀ ਕਹਿੰਦੇ ਨੇ ਨਾ ਡਰੋ ਅਰ ਸਿਓ ਜਬ ਜਾਏ ਲਰੋ। ਇੱਕ ਅਕਾਲ ਪੁਰਖ ਤੋਂ ਸਿਵਾ ਮੈਂ ਕਿਸੇ ਤੋਂ ਡਰਦਾ ਨਹੀਂ। ਜ਼ੁਲਮ ਦੇ ਖਿਲਾਫ ਮੈਂ ਜਿਹੜਾ ਧਰਮ ਯੁੱਧ ਸ਼ੁਰੂ ਕੀਤਾ ਉਸ ਵਾਸਤੇ ਮੈਂ ਲੜਨਾ, ਮੈਂ ਡਰਨਾ ਨਹੀਂ। ਨਾ ਮੇਰਾ ਸਿੱਖ ਜ਼ੁਲਮ ਅੱਗੇ ਝੁਕਿਆ ਨਾ ਝੁਕੇਗਾ। ਸਦੀਆਂ ਤੋਂ ਜ਼ੁਲਮ ਦੇ ਅੱਗੇ ਇਹ ਜਨਤਾ ਦੁਖੀ ਹੁੰਦੀ ਆਈ ਹੈ, ਪਰ ਮੈਂ ਜ਼ੁਲਮ ਦੇ ਖਿਲਾਫ ਜਿਹੜੀ ਲੜਾਈ ਸ਼ੁਰੂ ਕੀਤੀ ਇਹਦੇ ਵਿੱਚ ਜਿੱਤ ਪ੍ਰਾਪਤ ਕਰਕੇ ਦੁਖੀ ਜਨਤਾ ਨੂੰ ਮੁਕਤੀ ਦਿਵਾਣੀ ਹੈ। ਨਿਸ਼ਚੇ ਕਰ ਆਪਣੀ ਜੀਤ ਕਰੋ, ਔਰ ਮੈਨੂੰ ਭਰੋਸਾ ਇਸ ਲੜਾਈ ਵਿੱਚ ਮੈਂ ਜਿੱਤ ਪ੍ਰਾਪਤ ਕਰਨੀ ਹੈ। ਕਿਉਂ? ਮੈਂ ਸੱਚ ਤੇ ਖਲੋਤਾ, ਸੱਚ ਵਾਸਤੇ ਲੜਦਾ, ਦੁਨੀਆਂ ਦਾ ਭਲਾ ਕਰਨ ਵਾਸਤੇ ਇਸ ਸੰਸਾਰ ਵਿੱਚ ਮੈਂ ਆਇਆ। ਇਹ ਦੁਨੀਆਂ ਦੇ ਲੋਕੋ, ਜਿਨ੍ਹੇ ਜ਼ੁਲਮ ਦੇ ਖਿਲਾਫ ਲੜਨਾ ਹੈ ਆਓ ਮੇਰੇ ਨਾਲ, ਆਓ ਮੈਂ ਤੁਹਾਨੂੰ ਦੱਸਾਂ ਕਿ ਮਰ ਕੇ ਕਿਸ ਤਰ੍ਹਾਂ ਜੀਵਨ ਲਈ ਦੇ।

ਕਿਹੋ ਜਿਹੀ ਜਥੇਬੰਦੀ ਬਣਾਈ ਜਿਹਦੇ ਵਿਚ ਊਚ ਨੀਚ ਨੂੰ ਕੋਈ ਥਾਂ ਨਹੀਂ ਸੀ, ਕਿਉਂਕਿ ਹਿੰਦੁਸਤਾਨ ਦੇ ਲੋਕ ਊਚ ਨੀਚ ਨੂੰ ਬਹੁਤ ਮੰਨਦੇ ਸਨ।

ਤੇ ਆਪਸ ਵਿਚ ਲੜਦੇ ਰਹਿੰਦੇ ਸਨ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਫੈਸਲਾ ਕੀਤਾ ਇਹੋ ਜਿਹਾ ਪੰਥ ਬਣਾਵਾਂਗਾ ਜਿਹਦਾ ਰੂਪ ਇੱਕ ਜਿਹਦੀ ਵਿਚਾਰ ਇੱਕ ਜਿਹਦਾ ਆਚਰਣ ਉੱਚਾ ਜਿੱਥੇ ਜਾਤ ਪਾਤ ਊਚ ਨੀਚ ਦਾ ਕੋਈ ਸਵਾਲ ਨਹੀਂ ਹੋਵੇਗਾ ਅੰਮ੍ਰਿਤ ਤਿਆਰ ਕੀਤਾ ਖਾਲਸਾ ਸਾਜਿਆ ਜਿਨ੍ਹਾਂ ਵੀ ਅੰਮ੍ਰਿਤ ਛਕਿਆ ਉਹਨਾਂ ਨੂੰ ਇੱਕ ਗੱਲ ਕਹੀ ਇਹ ਅੰਮ੍ਰਿਤ ਛਕਣ ਵਾਲੇ ਬੇਸ਼ੱਕ ਤੂੰ ਚਮਾਰ ਹੈ ਨਾਈ ਹੈ ਛੀਂਬਾ ਹੈ ਜੱਟ ਹੈ ਹਲਵਾਈ ਹੈ ਤੂੰ ਕੋਈ ਵੀ ਹੈ ਕਿਸੇ ਵੀ ਜਾਤ ਦਾ ਤੂੰ ਅੰਮ੍ਰਿਤ ਛਕ ਲਿਆ ਤੇਰੀ ਹੁਣ ਕੋਈ ਜਾਤ ਨਹੀਂ ਇੱਕੋ ਵਰਗਾ ਰੂਪ ਦਿੱਤਾ ਔਰ ਹੁਕਮ ਕੀਤਾ ਕਿ ਜਿਨ੍ਹੇ ਜ਼ੁਲਮ ਦੇ ਖਿਲਾਫ਼ ਲੜਨਾ ਜਾਤਾਂ ਪਾਤਾਂ ਤੋਂ ਉੱਤੇ ਉੱਠਣਾ ਮਨੁੱਖਤਾ ਦੀ ਸੇਵਾ ਕਰਨੀ ਹੈ ਆਓ ਮੇਰੇ ਨਾਲ ਖੜੇ ਹੋ ਜਾਓ ਇੱਥੇ ਮਰ ਕੇ ਜੀਵਨ ਮਿਲਦਾ ਹੈ ਇੱਜ਼ਤ ਗੁਆ ਕੇ ਜਿਉਣਾ ਉਹ ਜਿਉਣਾ ਨਹੀਂ ਸਾਹਿਬਾਂ ਨੇ ਕਿਹਾ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕੁਛ ਖਾਏ ਜਿਹੜੇ ਲੋਕ ਜ਼ੁਲਮ ਦੇ ਸਤਾਏ ਹੋਏ ਸਨ ਜਾਤਾਂ ਪਾਤਾਂ ਤੋਂ ਦੁਖੀ ਸਨ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਲਈ ਅੰਮ੍ਰਿਤ ਛਕਿਆ ਸਿੰਘ ਸਜ ਗਏ ਜਿਨ੍ਹਾਂ ਕਦੇ ਹੱਥ ਵਿਚ ਕਰਦ ਨਹੀਂ ਸੀ ਪਕੜੀ ਉਹਨਾਂ ਕਿਰਪਾਨਾਂ ਬੰਦੂਕਾਂ ਪਕੜ ਲਈਆਂ ਔਰ ਉਹਨਾਂ ਜ਼ਾਲਮਾਂ ਦੇ ਅੱਗੇ

ਪਹਾੜੀ ਰਾਜੇ ਹੈਗੇ ਤਾਂ ਹਿੰਦੂ ਰਾਜੇ ਨੇ, ਉਹਨਾਂ ਨੂੰ ਚਾਹੀਦਾ ਸੀ ਕਿ ਗੁਰੂ ਸਾਹਿਬਾਂ ਦਾ ਸਾਥ ਦਿੰਦੇ ਮੁਗਲਾਂ ਦਾ ਜ਼ੁਲਮੀ ਰਾਜ ਖਤਮ ਹੁੰਦਾ, ਪਰ ਉਹ ਲੋਕ ਇੰਨੇ ਡਰਪੋਕ ਹੋ ਚੁੱਕੇ ਸਨ ਕਿ ਹਿੰਮਤ ਨਹੀਂ ਸੀ ਪੈਂਦੀ ਔਰੰਗਜ਼ੇਬ ਦੇ ਖਿਲਾਫ ਆਵਾਜ਼ ਉਠਾ ਸਕਦੇ। ਆਪਣੀਆਂ ਬਹੁ ਬੇਟੀਆਂ ਦੇ ਡੋਲੇ ਦੇ ਕੇ ਇਹਨਾਂ ਨੇ ਆਪਣੇ ਰਾਜ ਬਚਾਏ ਹੋਏ ਸਨ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਨੂੰ ਕਿਹਾ ਕਰਦੇ ਸਨ, ਜਿਉਣਾ ਹੈ ਅਣਖ ਨਾਲ ਜੀਓ, ਧਰਮ ਤੇ ਮਰ ਮਿਟ ਕੇ ਜੀਓ, ਧੀਆਂ ਦੇ ਡੋਲੇ ਦੇ ਕੇ ਰਾਜ ਬਚਾ ਕੇ ਜੀ ਰਹੇ ਹੋ, ਇਹ ਤੁਹਾਡਾ ਜਿਉਣਾ ਕੋਈ ਜਿਉਣਾ ਨਹੀਂ। ਕਈ ਪਹਾੜੀ ਰਾਜੇ ਗੁਰੂ ਸਾਹਿਬਾਂ ਦੀ ਇਸ ਗੱਲ ਨਾਲ ਸਹਿਮਤ ਸਨ, ਪਰ ਕਈ ਗੁਰੂ ਸਾਹਿਬਾਂ ਦੇ ਨਾਲ ਵੈਰ ਭਾਵਨਾ ਰੱਖਦੇ ਸਨ। ਉਹ ਚਾਹੁੰਦੇ ਸਨ ਕਿ ਕਿਸੇ ਤਰੀਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਤਮ ਹੋ ਜਾਣ ਤਾਂ ਕਿ ਸਾਡੇ ਰਾਜ ਕਾਇਮ ਰਹਿਣ। ਗੁਰੂ ਸਾਹਿਬਾਂ ਨੇ ਬੜਾ ਕਿਹਾ, ਮੈਂ ਰਾਜ ਭਾਗ ਵਾਸਤੇ ਨਹੀਂ ਲੜਦਾ, ਮੈਂ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਲੜ ਰਿਹਾ। ਆਓ ਮੇਰੇ ਨਾਲ, ਅਸੀਂ ਸਾਰੇ ਰਲ ਕੇ ਜ਼ੁਲਮੀ ਰਾਜ ਨੂੰ ਖਤਮ ਕਰੀਏ। ਔਰ ਇੱਕ ਗੱਲ ਕਹਿ ਦਿਆਂ, ਗੁਰੂ ਸਾਹਿਬਾਂ ਦੀ ਲੜਾਈ ਨਾ ਮੁਸਲਮਾਨਾਂ ਦੇ ਖਿਲਾਫ ਸੀ, ਨਾ ਕਿਸੇ ਹੋਰ ਧਰਮ ਦੇ, ਉਹਨਾਂ ਦੀ ਲੜਾਈ ਸੀ ਜ਼ੁਲਮ ਦੇ ਖਿਲਾਫ। ਅਗਰ ਕਿਸੇ ਮਜ਼ਹਬ ਦੇ ਖਿਲਾਫ ਗੁਰੂ ਸਾਹਿਬ ਦੀ ਲੜਾਈ ਹੁੰਦੀ ਤਾਂ ਹਿੰਦੂ ਮੁਸਲਮਾਨ ਗੁਰੂ ਸਾਹਿਬਾਂ ਦੇ ਸ਼ਰਧਾਲੂ ਨਾ ਹੁੰਦੇ। ਗੁਰੂ ਸਾਹਿਬਾਂ ਦੇ ਨਾਲ ਗੁਰੂ ਸਾਹਿਬਾਂ ਦੇ ਸੇਵਕ ਬਣ ਕੇ ਹਿੰਦੂ ਮੁਸਲਮਾਨ ਸਾਰੇ ਰਲ ਕੇ ਜ਼ੁਲਮ ਦੇ ਖਿਲਾਫ ਲੜਦੇ ਸਨ, ਪਰ ਜਿਹੜੇ ਲੋਕ ਲਾਲਚੀ ਸਨ, ਖੁਦਗਰਜ ਸਨ, ਉਹ ਲੋਕ ਗੁਰੂ ਸਾਹਿਬਾਂ ਦੇ ਕੱਟੜ ਵੈਰੀ ਬਣੇ ਹੋਏ ਸਨ। ਪਰ ਸਾਹਿਬ ਜੀ ਕਿਸੇ

ਗੁਰੂ ਸਾਹਿਬਾਂ ਦੀ ਵਧਦੀ ਹੋਈ ਤਾਕਤ ਨਾ ਔਰੰਗਜ਼ੇਬ ਨੂੰ ਚੰਗੀ ਲੱਗਦੀ ਸੀ ਨਾ ਪਹਾੜੀ ਰਾਜਿਆਂ ਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੱਥੇ ਦੁਨੀਆਂ ਨੂੰ ਏਕਤਾ, ਸਾਂਝੀਵਾਲਤਾ ਔਰ ਪਿਆਰ ਦਾ ਸੰਦੇਸ਼ ਦਿੱਤਾ, ਊਚ ਨੀਚ ਜਾਤ ਪਾਤ ਖਤਮ ਕੀਤੀ ਔਰ ਇੱਥੋਂ ਤੱਕ ਕਹਿ ਦਿੱਤਾ ਕੋਈ ਵੀ ਜਮਾਤ, ਕੋਈ ਵੀ ਛੀਂਬਾ, ਕੋਈ ਵੀ ਨੀਵੀਂ ਜਾਤ ਦਾ ਜੇ ਪੰਡਿਤ ਨਹੀਂ ਬਣ ਸਕਦਾ ਤਾਂ ਕੋਈ ਗੱਲ ਨਹੀਂ, ਕੋਈ ਵੀ ਨੀਵੀਂ ਜਾਤ ਦਾ ਅੰਮ੍ਰਿਤ ਛਕ ਲਵੇ ਉਹ ਖਾਲਸਾ ਬਣ ਸਕਦਾ ਹੈ ਤੇ ਖਾਲਸਾ ਮੇਰਾ ਰੂਪ ਹੈ, ਖਾਲਸੇ ਦੀ ਕੋਈ ਜਾਤ ਨਹੀਂ। ਇਹ ਮਹਾਨ ਦੇਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹੈ ਕਿ ਨੀਵੀਆਂ ਜਾਤਾਂ ਵਾਲਿਆਂ ਨੂੰ ਸਿੱਖੀ ਸਰੂਪ ਦੇ ਕੇ ਆਪਣੇ ਵਰਗਾ ਬਣਾ ਲਿਆ। ਆਨੰਦਪੁਰ ਸਾਹਿਬ ਦੇ ਲਾਗੇ ਪਹਾੜੀ ਰਾਜੇ ਸਨ। ਇੱਕ ਵਾਰੀ ਪਹਾੜੀ ਰਾਜਿਆਂ ਵਿੱਚ ਅਜਮੇਰ ਚੰਦ ਬੜਾ ਤਾਕਤਵਰ ਰਾਜਾ ਸੀ। ਇਸ ਨੂੰ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਤਕਰੀਬਨ 700-800 ਸਿੰਘਾਂ ਦੀ ਫੌਜ ਹੈ, ਇਸ ਵੇਲੇ ਗੁਰੂ ਸਾਹਿਬ ਨੂੰ ਖਤਮ ਕਰਨਾ ਬੜਾ ਸੌਖਾ ਹੈ। ਅਜਮੇਰ ਚੰਦ ਨੇ ਸਲਾਹ ਕਰਕੇ ਇੱਕ ਚਿੱਠੀ ਗੁਰੂ ਸਾਹਿਬਾਂ ਨੂੰ ਲਿਖੀ, ਮਹਾਰਾਜ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸ਼ਿਕਾਰ ਨਾ ਖੇਡੋ, ਰਣਜੀਤ ਨਗਾਰਾ ਨਾ ਵਜਾਓ, ਤੁਹਾਡੇ ਸਿੰਘ ਸਾਡੇ ਆਦਮੀਆਂ ਨੂੰ ਕਈ ਵਾਰੀ ਕੁੱਟ ਕੇ ਚਲੇ ਜਾਂਦੇ ਨੇ, ਉਹਨਾਂ ਨੂੰ ਰੋਕੋ, ਨਹੀਂ ਤਾਂ ਫੇਰ ਸਾਨੂੰ ਲੜਾਈ ਕਰਨੀ ਪਵੇਗੀ। ਇੱਕ ਪਾਸੇ ਇਹ ਚਿੱਠੀ ਭੇਜੀ ਤੇ ਦੂਸਰੇ ਪਾਸੇ ਲੜਾਈ ਦੀ ਤਿਆਰੀ ਵੀ ਕਰ ਦਿੱਤੀ। ਇਹ ਚਿੱਠੀ ਗੁਰੂ ਸਾਹਿਬਾਂ ਦੇ ਦਰਬਾਰ ਵਿੱਚ ਪਹੁੰਚੀ ਤਾਂ ਸਾਹਿਬਾਂ ਨੇ ਜਵਾਬ ਲਿਖਿਆ, ਅਜਮੇਰ ਚੰਦ, ਸਾਨੂੰ ਪਰਮੇਸ਼ਰ ਨੇ ਇਸ ਦੁਨੀਆਂ ਵਿੱਚ ਭੇਜਿਆ ਹੈ ਸੰਤਾਂ ਦੀ ਰੱਖਿਆ ਕਰਨ ਵਾਸਤੇ, ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ। ਅਸੀਂ ਲੜਾਈ ਨਹੀਂ ਚਾਹੁੰਦੇ ਤੇ ਜਿਹੜੇ ਸਿੰਘ ਨੇ ਇਹ ਸ਼ੇਰ ਨੇ, ਜਦੋਂ ਸ਼ੇਰ ਨੂੰ ਕੋਈ ਤੰਗ ਕਰੇ ਤੇ ਫਿਰ ਸ਼ੇਰ ਉਹਨੂੰ ਸੋਧਣਾ ਵੀ ਜਾਣਦਾ। ਸਾਡੇ ਸਿੰਘ ਕਿਸੇ ਨੂੰ ਨਜਾਇਜ਼ ਕੁਛ ਨਹੀਂ ਕਰਦੇ, ਨਾ ਕੁਛ ਕਹਿੰਦੇ ਨੇ, ਪਰ ਜਦੋਂ ਕੋਈ ਉਹਨਾਂ ਨੂੰ ਛੇੜੇ ਤੇ ਫਿਰ ਉਹਨਾਂ ਨੂੰ ਉਹ ਸੋਧਣਾ ਵੀ ਜਾਣਦੇ ਨੇ। ਅਸੀਂ ਲੜਾਈ ਨਹੀਂ ਚਾਹੁੰਦੇ, ਪਰ ਤੁਹਾਡੀ ਇੱਛਾ ਜੇ ਲੜਾਈ ਦੀ ਹੈ, ਅਸੀਂ ਲੜਾਈ ਵਾਸਤੇ ਵੀ ਤਿਆਰ ਹਾਂ। ਇਹ ਚਿੱਠੀ ਗੁਰੂ ਸਾਹਿਬਾਂ ਦੀ ਜਦੋਂ ਪਹੁੰਚੀ ਉਸ ਵਕਤ ਤੱਕ ਅਜਮੇਰ ਚੰਦ ਆਪਣੇ ਹੋਰ ਸਾਥੀਆਂ ਨਾਲ ਆਪਣੀਆਂ ਫੌਜਾਂ ਲੈ ਕੇ ਆਨੰਦਪੁਰ ਸਾਹਿਬ ਤੇ ਚੜ੍ਹਾਈ ਕਰ ਚੁੱਕਾ ਸੀ। ਗੁਰੂ ਸਾਹਿਬਾਂ ਨੂੰ ਪਤਾ ਲੱਗ ਗਿਆ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਚਾਰ ਕੀਤੀ ਸ਼ਹਿਰ ਦੀ ਰੱਖਿਆ ਕੀਤੀ ਜਾਏ। 3-4 ਮੀਲ ਆਨੰਦਪੁਰ ਸਾਹਿਬ ਤੋਂ ਬਾਹਰ ਆ ਕੇ ਇੱਕ ਉੱਚੀ ਜਗ੍ਹਾ ਗੁਰੂ ਸਾਹਿਬਾਂ ਨੇ ਵੀ ਮੋਰਚੇਬੰਦੀ ਕਰ ਲਈ।

ਗੁਰੂ ਸਾਹਿਬਾਂ ਤੋਂ ਜਾਨਾ ਵਾਰਨ ਵਾਲੇ ਪਿਆਰੇ ਸਿੰਘ, ਦੂਸਰੇ ਪਾਸੇ ਪਹਾੜੀ ਰਾਜਿਆਂ ਦੀ 10,000 ਕਰੀਬ ਦੀ ਫੌਜ। ਪਹਾੜੀ ਰਾਜਿਆਂ ਨੇ 3-4 ਹਜ਼ਾਰ ਫੌਜ ਪਿੱਛੇ ਛੱਡ ਦਿੱਤੀ, ਬਾਕੀ ਫੌਜ ਲੈ ਕੇ ਗੁਰੂ ਸਾਹਿਬਾਂ ਦੇ ਮੁਕਾਬਲੇ ਤੇ ਆ ਖਲੋਤੀ। ਸਿੰਘਾਂ ਦੀ ਮੋਰਚੇਬੰਦੀ ਕਰਕੇ ਗੁਰੂ ਸਾਹਿਬਾਂ ਨੇ ਇੱਕ ਗੱਲ ਕਹੀ, ਸਿੰਘੋ, ਮੋਰਚੇ ਵਿੱਚੋਂ ਕਿਸੇ ਨੇ ਬਾਹਰ ਨਿਕਲ ਕੇ ਲੜਨਾ ਨਹੀਂ, ਅਗਰ ਲੜਨਾ ਵੀ ਪਵੇ ਵਾਰ ਕਰਕੇ ਫਿਰ ਮੋਰਚੇ ਵਿੱਚ ਆ ਜਾਓ, ਅਗਰ ਦੁਸ਼ਮਣ ਹਾਰ ਕੇ ਭੱਜੇ ਤੇ ਭੱਜੇ ਦਾ ਪਿੱਛਾ ਨਹੀਂ ਕਰਨਾ ਜਦੋਂ ਤੱਕ ਸਾਡਾ ਹੁਕਮ ਨਾ ਆਵੇ। ਲੜਾਈ ਸ਼ੁਰੂ ਹੋ ਗਈ। ਇੱਕ ਪਾਸੇ ਤਨਖਾਹਾਂ ਲੈਣ ਵਾਲੇ ਉਹ ਸਿਪਾਹੀ ਜਿਨ੍ਹਾਂ ਜਾਨਾਂ ਵੀ ਬਚਾਣੀਆਂ ਨੇ, ਇੱਕ ਪਾਸੇ ਉਹ ਸਿੰਘ ਜਿਨ੍ਹਾਂ ਗੁਰੂ ਦੇ ਚਰਨਾਂ ਤੋਂ ਜਾਨਾਂ ਵਾਰਨੀਆਂ ਨੇ। ਧਰਮ ਵਾਸਤੇ ਲੜਨਾ ਹੈ, ਦੁਨੀਆਂ ਦੇ ਭਲੇ ਵਾਸਤੇ ਲੜਨਾ। ਲੜਾਈ ਐਸੀ ਸ਼ੁਰੂ ਹੋਈ, ਤੀਰਾਂ ਗੋਲੀਆਂ ਦੀ ਜਿਵੇਂ ਬਰਸਾਤ ਸ਼ੁਰੂ ਹੋ ਗਈ, ਲਾਸ਼ਾਂ ਤੇ ਲਾਸ਼ਾਂ ਚੜ ਗਈਆਂ, ਹਰ ਪਾਸੇ ਹਾਹਾਕਾਰ ਮਚ ਗਿਆ। ਰਾਜਿਆਂ ਦੀ ਫੌਜ ਰੜੇ ਮੈਦਾਨ ਸੀ, ਇਨ੍ਹਾਂ ਦਾ ਨੁਕਸਾਨ ਜ਼ਿਆਦਾ ਹੋ ਰਿਹਾ, ਸਿੰਘ ਮੋਰਚੇ ਵਿਚ ਸਨ, ਇਸ ਕਰਕੇ ਇਨ੍ਹਾਂ ਦਾ ਬਚਾਅ ਹੈ। ਰਾਜਿਆਂ ਨੇ ਸਲਾਹ ਕੀਤੀ, ਇਸ ਤਰ੍ਹਾਂ ਤੇ ਸਾਡੇ ਸਾਰੇ ਸਿਪਾਹੀ ਮਾਰੇ ਜਾਣਗੇ, ਕਿਉਂ ਨਾ ਮੋਰਚਿਆਂ ਤੇ ਜਾ ਪਈਏ। ਤਗੜਾ ਹੱਲਾ ਕਰਕੇ ਇਹ ਰਾਜੇ ਆਪਣੀ ਫੌਜ ਲੈ ਕੇ ਸਿੰਘਾਂ ਦੇ ਮੋਰਚਿਆਂ ਤੇ ਜਾ ਪਏ। ਉਧਰ ਗੁਰੂ ਸਾਹਿਬਾਂ ਦਾ ਹੁਕਮ ਆਇਆ, ਕਿਸੇ ਨੇ ਮੋਰਚੇ ਵਿੱਚੋਂ ਬਾਹਰ ਨਹੀਂ ਨਿਕਲਣਾ। ਘਮਸਾਣ ਦਾ ਯੁੱਧ ਮਚਿਆ, ਸਿੰਘ ਮੋਰਚੇ ਵਿੱਚੋਂ ਨਿਕਲਦੇ ਨੇ, ਵਾਰ ਕਰਦੇ ਨੇ, ਫਿਰ ਮੋਰਚੇ ਵਿੱਚ ਜਾ ਵੜਦੇ ਨੇ ਤੇ ਰਾਜਿਆਂ ਦਾ ਨੁਕਸਾਨ ਬਹੁਤ ਆਉਣ ਲੱਗ ਪਿਆ। ਰਾਜਿਆਂ ਦੀ ਸੈਨਾ ਇਕਦਮ ਮੋਰਚਿਆਂ ਤੇ ਆ ਪਈ ਤਾਂ ਸਿੰਘ ਮੋਰਚਿਆਂ ਵਿੱਚੋਂ ਬਾਹਰ ਨਿਕਲ ਆਏ। ਉਹ ਹੱਥ ਦਿਖਾਏ ਕਿ ਰਾਜਿਆਂ ਦੇ ਪੈਰ ਪਿੱਛੇ ਪੈਣ ਲੱਗ ਪਏ। ਉਧਰ ਸਾਹਿਬਾਂ ਦਾ ਹੁਕਮ ਆਇਆ ਕਿ ਕਿਸੇ ਨੇ ਭੱਜੀ ਹੋਈ ਫੌਜ ਦਾ ਪਿੱਛਾ ਨਹੀਂ ਕਰਨਾ, ਤੇ ਸਿੰਘਾਂ ਨੇ ਐਸੀ ਮਾਰ ਮਾਰੀ ਕਿ ਰਾਜਿਆਂ ਨੂੰ ਬਚੀ ਹੋਈ ਸਿਪਾਹੀ ਲੈ ਕੇ ਪਿਛਾ ਭੱਜਣਾ ਪਿਆ। ਪਰ ਜਿਹੜੇ ਸਿੰਘ ਸਨ, ਜਿੱਤ ਦੀ ਖੁਸ਼ੀ ਵਿੱਚ ਅੱਜ ਪਹਿਲੀ ਵਾਰੀ ਗੁਰੂ ਦਾ ਹੁਕਮ ਭੁੱਲ ਕੇ ਅਣਸੁਣਿਆ ਕਰਕੇ ਭੱਜੀ ਜਾਂਦੀ ਫੌਜ ਦੇ ਪਿੱਛੇ ਭੱਜ ਪਏ ਕਿ ਅੱਜ ਇਹਨਾਂ ਨੂੰ ਘਰੋ ਘਰੀ ਪਹੁੰਚਾ ਕੇ

ਰਾਜਿਆਂ ਦੀ ਫੌਜ ਵਾਪਸ ਭੱਜ ਪਈ। ਡਰ ਕੇ ਸਿੰਘ ਵੀ ਇਹਨਾਂ ਦੇ ਪਿੱਛੇ ਭੱਜ ਪਏ। ਦੋ ਤਿੰਨ ਮੀਲ ਦੁਸ਼ਮਣ ਦੀ ਫੌਜ ਨੂੰ ਸਿੰਘ ਭਜਾਉਂਦੇ ਰਹੇ। ਦੂਸਰੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਖਿਆ, ਅੱਜ ਪਹਿਲੀ ਵਾਰੀ ਸਿੰਘਾਂ ਨੇ ਜਿੱਤ ਦੀ ਖੁਸ਼ੀ ਵਿਚ ਮੇਰਾ ਕਹਿਣਾ ਨਹੀਂ ਮੰਨਿਆ। ਜੇ ਮੈਂ ਇਨ੍ਹਾਂ ਦੇ ਪਿੱਛੇ ਨਹੀਂ ਜਾਂਦਾ, ਇਨ੍ਹਾਂ ਦਾ ਬਹੁਤ ਨੁਕਸਾਨ ਹੋਵੇਗਾ, ਤੇ ਜੇ ਮੈਂ ਪਿੱਛੇ ਚਲਾ ਜਾਣਾ, ਇਨ੍ਹਾਂ ਦਾ ਆਚਰਣ ਡਿੱਗ ਪਵੇਗਾ, ਇਨ੍ਹਾਂ ਦੀ ਵਿਚਾਰਧਾਰਾ ਕਮਜ਼ੋਰ ਹੋ ਜਾਏਗੀ। ਜਦੋਂ ਮਰਜ਼ੀ ਜਿੱਧਰ ਮਰਜ਼ੀ ਤੁਰ ਪਿਆ ਕਰਨਗੇ ਕਿ ਗੁਰੂ ਨੂੰ ਤੇ ਪਿੱਛੇ ਆ ਹੀ ਜਾਣਾ। ਅੱਜ ਭਾਵੇਂ ਨੁਕਸਾਨ ਹੋਵੇ, ਪਰ ਇਨ੍ਹਾਂ ਨੂੰ ਸਿੱਖਿਆ ਦੇਣੀ ਹੈ ਕਿ ਜਿਹੜਾ ਅਸੂਲਾਂ ਤੇ ਨਹੀਂ ਚੱਲਦਾ ਉਹ ਕਦੀ ਵੀ ਕਾਮਯਾਬ ਨਹੀਂ ਹੋਇਆ। ਆਪਣੇ ਨੀਲੇ ਘੋੜੇ ਤੇ ਸਵਾਰ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਕੱਲੇ ਹੀ ਆਨੰਦਪੁਰ ਸਾਹਿਬ ਨੂੰ ਵਾਪਸ ਮੁੜ ਪਏ। ਉਧਰ ਦੁਸ਼ਮਣ ਭੱਜਿਆ ਜਾ ਰਿਹਾ, ਤਿੰਨ ਚਾਰ ਮੀਲ ਦੁਸ਼ਮਣ ਭੱਜਦਾ ਗਿਆ, ਪਰ ਅੱਗੇ ਜਾ ਕੇ ਉਹ ਦੁਸ਼ਮਣ ਡਟ ਕੇ ਖਲੋ ਗਿਆ, ਕਿਉਂਕਿ ਜਿਹੜੀ ਫੌਜ 3-4 ਹਜ਼ਾਰ ਉਹ ਪਿਛਾਂ ਛੱਡ ਕੇ ਆਏ ਸਨ, ਉਹ ਉਥੇ ਖਲੋਤੀ ਹੋਈ ਸੀ। ਦੁਸ਼ਮਣ ਡਟ ਕੇ ਲੜਨ ਲੱਗ ਪਿਆ, ਅੱਗੇ ਤੇ ਸਿੰਘ ਦੁਸ਼ਮਣ ਨੂੰ ਭਜਾਉਂਦੇ ਆ ਰਹੇ ਸਨ, ਤੇ ਹੁਣ ਸਿੰਘਾਂ ਦਾ ਪੈਰ ਪਿੱਛੇ ਪੈਣ ਲੱਗ ਪਿਆ। ਜਦੋਂ ਪੈਰ ਪਿੱਛੇ ਪਿਆ ਤਾਂ ਖਿਆਲ ਆਇਆ ਕਿ ਗੁਰੂ ਕਿੱਥੇ, ਪਿੱਛਾ ਮੁੜ ਕੇ ਦੇਖਿਆ, ਪਰ ਦੂਰ ਦੂਰ ਤੱਕ ਗੁਰੂ ਸਾਹਿਬਾਂ ਦਾ ਕੋਈ ਪਤਾ ਨਹੀਂ। ਹੁਣ ਦਿਲ ਹੋਰ ਟੁੱਟ ਗਏ। ਜਿੱਤ ਦੀ ਖੁਸ਼ੀ ਵਿਚ ਗੁਰੂ ਦਾ ਕਿਹਾ ਨਹੀਂ ਮੰਨਿਆ, ਗੁਰੂ ਸਾਥ ਛੱਡ ਕੇ ਚਲਾ ਗਿਆ। ਜੇ ਗੁਰੂ ਵਾਪਸ ਨਾ ਆਇਆ ਅਸੀਂ ਕਦੀ ਵੀ ਜਿੱਤ ਨਹੀਂ ਸਕਦੇ, ਔਰ ਗੁਰੂ ਤੋਂ ਬਗੈਰ ਅਸੀਂ ਕੁਝ ਵੀ ਨਹੀਂ। ਫੈਸਲਾ ਕਰਕੇ 5 ਘੋੜ ਸਵਾਰ ਭਜਾਏ, ਜਾਓ ਗੁਰੂ ਨੂੰ ਮੋੜ ਕੇ ਲਿਆਓ। ਘੋੜ ਸਵਾਰ ਭੱਜੇ, ਨੌਰੰਗ ਸਿੰਘ ਘੋੜਾ ਭਜਾ ਕੇ ਗੁਰੂ ਸਾਹਿਬਾਂ ਤੋਂ ਅੱਗੇ ਨਿਕਲ ਗਿਆ। ਪਰਿਕਰਮਾ ਕੀਤੀ, ਘੋੜਾ ਭਜਾਉਂਦੇ ਹੋਏ ਨੇ ਘੋੜੇ ਤੋਂ ਕਾਹਲੀ ਨਾਲ ਛਾਲ ਮਾਰੀ ਅਤੇ ਉੱਚੀ ਸਾਰੀ ਨੀਲੇ ਘੋੜੇ ਨੂੰ ਕਿਹਾ, ਉਹ ਨੀਲਿਆ ਤੈਨੂੰ 100 ਬਾਜਾਂ ਵਾਲੇ ਦੀ, ਜੇ ਇੱਕ ਕਦਮ ਵੀ ਤੂੰ ਅੱਗੇ ਪੁੱਟਿਆ। ਗੁਰੂ ਦੀ ਸਹੁੰ ਸੁਣੀ, ਨੀਲਾ ਘੋੜਾ ਉੱਥੇ ਰੁਕ ਗਿਆ। ਨਰੰਗ ਸਿੰਘ ਨੇ ਗੁਰੂ ਸਾਹਿਬਾਂ ਦੇ ਚਰਨਾਂ ਤੇ ਸਿਰ ਰੱਖਿਆ ਤੇ ਕਿਹਾ, ਪਾਤਸ਼ਾਹ ਜਿੱਤ ਦੀ ਖੁਸ਼ੀ ਵਿਚ ਤੈਨੂੰ ਭੁੱਲ ਗਏ, ਪਰ ਹੁਣ ਪਤਾ ਲੱਗਾ ਤੇਰੇ ਬਗੈਰ ਅਸੀਂ ਕੁਝ ਵੀ ਨਹੀਂ। ਸਾਹਿਬਾਂ ਨੇ ਘੋੜਾ ਉਸੇ ਵੇਲੇ ਵਾਪਸ ਮੋੜ ਲਿਆ ਔਰ ਹਵਾ ਦੀ ਤਰ੍ਹਾਂ ਘੋੜਾ ਭਜਾਇਆ। ਉੱਡਦੀ ਧੂੜ ਵਿਚ ਕਲਗੀ ਦੀ ਲਿਸ਼ਕ ਸਿੰਘਾਂ ਨੇ ਦੇਖੀ, ਲਾਲੀਆਂ ਚੜ ਗਈਆਂ, ਆ ਗਿਆ ਬਾਜਾਂ ਵਾਲਾ, ਆ ਗਿਆ ਸਾਡਾ ਕਲਗੀਆਂ ਵਾਲਾ। ਹੌਸਲੇ ਵਧੇ, ਐਸੀ ਸਾਹਿਬਾਂ ਨੇ ਤੀਰਾਂ ਦੀ ਮਾਰ ਮਾਰੀ। ਦੇਖਦਿਆਂ ਦੇਖਦਿਆਂ ਦੁਸ਼ਮਣ ਦਾ ਨਾਸ ਹੋਇਆ, ਗੁਰੂ ਸਾਹਿਬਾਂ ਦੀ ਜਿੱਤ ਹੋਈ। ਹੁਣ ਸਾਰੇ ਸਿੰਘਾਂ ਨੇ ਗੁਰੂ ਸਾਹਿਬਾਂ ਕੋਲ ਖਿਮਾ ਮੰਗੀ ਤਾਂ ਸਾਹਿਬਾਂ ਨੇ ਇੱਕ ਗੱਲ ਕਹੀ, ਸਿੰਘੋ ਇੱਕ ਗੱਲ ਯਾਦ ਰੱਖੋ, ਇੱਕ ਦੀ ਆਗਿਆ ਮੰਨੋਗੇ, ਇੱਕ ਦੇ ਪਿੱਛੇ ਚੱਲੋਗੇ, ਇੱਕ ਅਕਾਲ ਪੁਰਖ ਦੀ ਓਟ ਰੱਖੋਗੇ, ਤੇ ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਹਰਾ ਨਹੀਂ ਸਕੇਗੀ। ਅਗਰ ਤੁਸੀਂ ਸਾਰੇ ਵੱਖਰੇ ਵੱਖਰੇ ਰਾਹ ਬਣਾ ਕੇ ਚੱਲੋਗੇ ਤੇ ਫਿਰ ਯਾਦ ਰੱਖੋ, ਮੈਂ ਤੁਹਾਡਾ ਕਦੀ ਵੀ ਸਾਥ ਨਹੀਂ ਦੇਵਾਂਗਾ। ਕਿਉਂ? ਮੈਨੂੰ ਸਿੱਖ ਪਿਆਰਾ ਨਹੀਂ, ਮੈਨੂੰ ਰਹਿਤ ਪਿਆਰੀ ਹੈ। ਅਸੂਲ ਪਿਆਰੇ ਨੇ ਤੇ ਜਿਹਦੇ ਅਸੂਲ ਨਹੀਂ, ਜਿਹੜਾ ਰਹਿਤ ਵਿਚ ਪੱਕਾ ਨਹੀਂ, ਉਹਦਾ ਤੇ ਮੇਰਾ ਸਬੰਧ ਕੋਈ ਨਹੀਂ।
ਅੱਜ ਸਿੱਖਾਂ ਦਾ। ਇਸੇ ਵਾਸਤੇ ਇਹ ਹਾਲ ਹੈ, ਕਈ ਦਲ, ਕਈ ਆਗੂ, ਕਈ ਰਾਹ, ਪਰ ਗੁਰੂ ਸਾਹਿਬਾਂ ਦਾ ਫੈਸਲਾ ਹੈ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਜਦੋਂ ਤੱਕ ਸਿੱਖ ਸੱਚਮੁੱਚ ਸਿੱਖ ਬਣੇਗਾ।

ਚੜ੍ਹਦੀ ਕਲਾ ਵਿੱਚ ਰਹੀਏ, ਅਣਖ ਨਾਲ ਜੀਵੀਏ, ਤਾਂ ਕਿ ਦੁਨੀਆਂ ਵਿੱਚ ਆਇਆ ਸਾਡਾ ਸਫਲਾ ਹੋਵੇ। ਸਾਹਿਬਾਂ ਨੇ ਕਿਹਾ ਕਿ ਮੈਂ ਆਪ ਵੀ ਉਸ ਪਰਮੇਸ਼ਰ ਦਾ ਭੇਜਿਆ ਹੋਇਆ ਆਇਆ ਹਾਂ, ਔਰ ਸਿੱਖ ਹੂੰ ਆਪਣੇ ਹੀ ਮਨ ਕੋ, ਇਹ ਲਾਲਚ ਹਾਂ ਗੁਣ ਤੋਈ ਉਚਰੋ, ਜਬ ਆਪ ਕੀ ਔਦ ਨਿਦਾਨ ਬਨੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਮੈਂ ਲੜਨਾ ਹੈ ਜ਼ੁਲਮ ਦੇ ਖਿਲਾਫ਼, ਔਰ ਮੇਰਾ ਸਿੱਖ ਹਮੇਸ਼ਾ ਲੜਨਾ।

तिस गुर को सद करी नमस्कार, तिस गुर को सद जाओ बलहार। सतगुरु

ਉਸ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੇ ਚਰਨਾਂ ਵਿੱਚੋਂ ਹਰੀ ਦਾ ਜਸ ਮੰਗੋ, ਨਾਮ ਦੀ ਦਾਤ ਮੰਗੋ, ਕਿਉਂਕਿ ਦੁਨਿਆਵੀ ਪਦਾਰਥ ਮੰਗਾਂਗੇ, ਰਾਜ ਭਾਗ ਧਨ ਦੌਲਤ ਧੀਆਂ ਪੁੱਤਰ ਮਹਿਲ ਮਾੜੀਆਂ, ਉਹ ਇੱਕ ਦਿਨ ਸਭ ਕੁਛ ਇੱਥੇ ਰਹਿ ਜਾਏਗਾ। ਜਿਨ੍ਹਾਂ ਨੇ ਹਰੀ ਦਾ ਜਸ ਮੰਗ ਲਿਆ ਗੁਰੂ ਕੋਲੋਂ, ਹਰੀ ਦਾ ਜਸ ਇੱਥੇ ਵੀ ਸਹਾਇਤਾ ਕਰਦਾ ਤੇ ਦਰਗਾਹ ਵਿੱਚ ਵੀ ਜਦੋਂ ਤੂੰ ਜਾਏਗਾ ਤੇਰੇ ਨਾਲ ਹੋਵੇਗਾ। ਇਹ ਤੇਰਾ ਸੱਚਾ ਸਾਥੀ ਹੈ, ਸੱਚਾ ਮਿੱਤਰ ਹੈ ਤੇਰਾ। ਜਿਹੈ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਜੈ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮੈਂ ਉਧਾਰੀ। ਖਿਨ ਵਿੱਚ ਤੇਰਾ ਛੁਟਕਾਰਾ ਹੋ ਜਾਏਗਾ ਜੇ ਹਰੀ ਦਾ ਜਸ ਤੇਰੇ ਪੱਲੇ ਹੋਵੇਗਾ। ਇਸ ਲਈ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਮੰਗਣਾ ਮੰਗਣ ਨੀਕਾ। ਸਾਰੀ 84 ਲੱਖ ਜੂਨ ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਸਾਰੇ ਹੀ ਮੰਗ ਰਹੇ ਹਨ ਤੇ ਗੁਰੂ ਦੇ ਵੀ ਰਿਹਾ। ਪਰ ਸਾਰੀਆਂ ਮੰਗਾਂ ਵਿੱਚੋਂ ਉੱਤਮ ਮੰਗ ਕੀ ਹੈ? ਗੁਰੂ ਦੇ ਦਰ ਤੋਂ ਨਾਮ ਦੀ ਦਾਤ ਮੰਗਣਾ, ਗੁਰੂ ਦਾ ਜਸ ਮੰਗਣਾ। ਕਿਉਂਕਿ ਜਿਨ੍ਹਾਂ ਨੂੰ ਜਸ ਮਿਲ ਗਿਆ ਗੁਰੂ ਦਾ, ਜਿਸ ਨੂੰ ਬਖਸ਼ੈ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਪਾਤਸ਼ਾਹਾਂ ਦੇ ਪਾਤਸ਼ਾਹ ਬਣ ਜਾਂਦੇ ਹਨ ਜਿਨ੍ਹਾਂ ਨੂੰ ਪ੍ਰਭੂ ਦਾ ਸਿਮਰਨ ਪ੍ਰਾਪਤ ਹੋ ਗਿਆ, ਉਸ ਈਸ਼ਵਰ ਦਾ ਨਾਮ ਮਿਲ ਗਿਆ। ਇਸ ਲਈ ਸਾਨੂੰ ਗੁਰੂ ਦੱਸ

ਜ਼ਰੂਰ ਜਾਗ। ਜੇ ਰਾਤਰੀ ਨੂੰ ਜਾਗ ਕੇ ਪਰਮੇਸ਼ਰ ਦੇ ਗੁਣ ਗਾਵੇਂਗਾ, ਤੇਰੀ ਕਮਾਈ ਨੂੰ ਫੁੱਲ ਲੱਗ ਜਾਣਗੇ। ਤੇ ਜੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਪਣੇ ਮਾਲਕ ਨੂੰ ਧਿਆਵੇਂਗਾ, ਤਾਂ ਫਿਰ ਤੇਰੀ ਕਮਾਈ ਨੂੰ ਫਲ ਲੱਗ ਜਾਣਗੇ। ਪਹਿਲੀ ਰਾਤੀ ਫੁੱਲੜਾ, ਫਲ ਵੀ ਪਿੱਛਾ ਰਾਤ, ਜੋ ਜਾਗਣ ਲੈਣ ਸੇ ਸਾਈਂ ਕੰਨੋ ਦਾਤ। ਇਹ ਦਾਤ ਉਹਨਾਂ ਨੂੰ ਹੀ ਮਿਲਦੀ ਹੈ ਭਾਈ ਜੋ ਨੀਂਦਰ ਦਾ ਤਿਆਗ ਕਰਦੇ ਹਨ। ਹਜ਼ੂਰ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ, ਬਈ ਜਾਗਦੇ ਤਾਂ ਹੋਰ ਵੀ ਕਈ ਹਨ, ਚੋਰ ਵੀ ਜਾਗ ਰਿਹਾ, ਕਲੱਬਾਂ ਵਿੱਚ ਬੈਠੇ ਹੋਏ ਪਿਆਲੇ ਪੀ ਰਹੇ ਹਨ ਸਾਕਤ ਪੁਰਸ਼ ਵੀ, ਉਹ ਵੀ ਜਾਗ ਰਹੇ ਹਨ। ਹਾਸਪੀਟਲਾਂ ਵਿੱਚ ਹਾਏ ਹਾਏ ਕਰਦੇ ਮਰੀਜ਼ ਵੀ ਜਾਗ ਰਹੇ ਹਨ, ਭੋਗੀ ਵੀ ਜਾਗ ਰਿਹਾ ਨਰਕਾਂ ਦਾ ਅਧਿਕਾਰੀ ਬਣਨ ਲਈ, ਉਹ ਵੀ ਰਾਤਾਂ ਜਾਗ ਕੇ ਭੋਗ ਵਿਲਾਸ ਕੁਕਰਮ ਕਰ ਰਿਹਾ। ਪਰ ਹਜ਼ੂਰ ਕਹਿੰਦੇ ਨੇ ਸਾਰਿਆਂ ਜਾਗਣਾ ਵਿੱਚੋਂ ਉੱਤਮ ਜਾਗਣ ਹੈ ਜੇ ਤੂੰ ਪ੍ਰਭੂ ਭਗਤੀ ਕਰੇ, ਜੇ ਉਸ ਮਾਲਕ ਦਾ ਨਾਮ ਜਪੇ, ਜੇ ਉਸ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਜਪੇ ਸ਼੍ਰੀ ਵਾਹਿਗੁਰੂ। ਜਾਗਣਾ ਜਾਗਣ ਨੀਕਾ, ਸਾਰਿਆਂ ਜਾਗਣਾ ਵਿੱਚੋਂ ਉੱਤਮ ਜਾਗਣ ਕਿਹੜਾ ਹੈ? ਹਰ ਕੀਰਤਨ ਮੈਂ ਜਾਗਣਾ, ਜਾਗਰਣ ਕਰਨਾ ਹੈ ਉਸ ਮਾਲਕ ਦੀ ਭਾਈ, ਸਿਫਤ ਸਲਾਹ ਕਰ, ਉਹਦੇ ਗੁਣ ਗਾ, ਉਹਦਾ ਕੀਰਤਨ ਕਰੇਗਾ, ਤੇਰਾ ਲੋਕ ਪਰਲੋਕ

ਕੋਈ ਕਿਸੇ ਕੰਮ ਵਿੱਚ ਲੱਗਿਆ ਹੋਇਆ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਬਖਸ਼ਿਸ਼ ਕਰ ਰਹੇ ਹਨ, ਭਾਈ ਜੇ ਲੱਗਣਾ ਚਾਹੁੰਦਾ ਤਾਂ ਗੁਰੂ ਦੇ ਚਰਨੀ ਲੱਗ, ਗੁਰੂ ਦੇ ਚਰਨਾਂ ਨਾਲ ਜੁੜ ਜਾਵੇਗਾ, ਹੋਰ ਸਾਰੀਆਂ ਚੰਗਿਆਈਆਂ ਆਪੇ ਤੇਰੇ ਪਾਸ ਚੱਲ ਕੇ ਆ ਜਾਣਗੀਆਂ। ਤੇ ਜੇ ਗੁਰੂ ਦੇ ਚਰਨਾਂ ਤੋਂ ਤੂੰ ਵਿਛੜ ਗਿਆ, ਭਟਕ ਗਿਆ, ਤਾਂ ਫਿਰ ਤੇਰੀ ਬਾਂਹ ਫੜਨ ਵਾਲਾ ਕੋਈ ਨਹੀਂ ਹੋਵੇਗਾ। ਜਦੋਂ ਕੋਈ ਗੁਰੂ ਦੇ ਚਰਨਾਂ ਤੋਂ ਬੇਮੁਖ ਹੋ ਜਾਂਦਾ, ਉਹਦੀ ਹਾਲਤ ਹੋ ਜਾਂਦੀ ਹੈ ਜਿਸ ਤਰ੍ਹਾਂ ਅੱਕ ਦਾ ਤੂੰਬਾ ਅੱਕ ਦੇ ਨਾਲੋਂ ਵਿਛੜਿਆ ਤੇ ਫਿਰ ਹਵਾ ਦੇ ਬੁੱਲਿਆਂ ਵਿੱਚ ਧੱਕੇ ਖਾਂਦਾ ਫਿਰਦਾ, ਕਿਤੇ ਟਿਕਦਾ ਨਹੀਂ, ਜਿੱਧਰ ਦੀ ਹਵਾ ਹੈ ਉਧਰ ਹੀ ਭੱਜਿਆ ਫਿਰਦਾ। ਇਸ ਤਰ੍ਹਾਂ ਮਨ ਅਸ਼ਾਂਤ ਔਰ ਦੁਖੀ ਹੋ ਜਾਂਦਾ ਜਿਹੜੇ ਗੁਰੂ ਨਾਲੋਂ ਟੁੱਟ

ਨਾਮ ਮੰਗਣ ਦੀ ਵੀ ਪ੍ਰੇਰਣਾ ਉਸ ਹਿਰਦੇ ਵਿੱਚ ਹੁੰਦੀ ਹੈ ਜਿਸ ਹਿਰਦੇ ਨੂੰ ਜਿਸ ਮਨੁੱਖ ਤੇ ਆਪ ਅਕਾਲ ਪੁਰਖ ਵਾਹਿਗੁਰੂ ਮਿਹਰ ਕਰਦੇ ਹਨ। ਨਹੀਂ ਤੇ ਕਈ ਵਾਰਾਂ ਮਨੁੱਖ ਮੰਗੀ ਹੀ ਜਾਂਦਾ ਹੈ ਗੁਰੂ ਕੋਲੋਂ। ਜੇ ਕੋਈ ਵਸਤੂ ਨਹੀਂ ਮਿਲਦੀ ਤਾਂ ਕਈ ਵਾਰਾਂ ਗੁਰੂ ਨਾਲ ਵੀ ਨਾਰਾਜ਼ ਹੋ ਜਾਂਦਾ ਹੈ, ਬਈ ਪਤਾ ਨਹੀਂ ਗੁਰੂ ਨੇ ਕਿਉਂ ਨਹੀਂ ਦਿੱਤੀ। ਪਰ ਇਸ ਨੂੰ ਇਹ ਨਹੀਂ ਪਤਾ ਜਿਹੜੀ ਵਸਤੂ ਨਹੀਂ ਦਿੱਤੀ ਹੋ ਸਕਦਾ ਤੇਰੇ ਲਈ ਦੁਖਦਾਈ ਹੋਵੇ, ਤੇਰੇ ਲਈ ਨਰਕ ਦਾ ਕਾਰਨ ਹੋਵੇ। ਮਨੁੱਖ ਕਈ ਵਾਰਾਂ ਦਾਤਾਂ ਪਾਈ ਜਾਂਦਾ ਹੈ ਗੁਰੂ ਤੋਂ, ਜਦੋਂ ਕੋਈ ਨਹੀਂ ਮਿਲਦੀ ਤਾਂ ਫਿਰ ਗੁਰੂ ਵੱਲੋਂ ਮੁੱਖ ਮੋੜ ਲੈਂਦਾ। ਗੁਰੂ ਅਰਜਨ ਦੇਵ ਪਾਤਸ਼ਾਹ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਬੜਾ ਸੁੰਦਰ ਖਿਆਲ ਦੇ ਰਹੇ ਹਨ ਕਿ ਦਸ ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਵੀ ਖੋਟ ਗਵਾਵੇ, ਇੱਕ ਵੀ ਨਾ ਦੇ ਦਸ ਵੀ ਹਿਰਲੇ ਤੋਂ ਮੂੜਾ ਕੋ ਕਾਂ ਕਰੇ। ਹਜ਼ੂਰ ਕਹਿੰਦੇ ਨੇ ਓਏ ਮੂਰਖਾ, ਜਿਹੜੀਆਂ ਵਸਤੂਆਂ ਤੈਨ ਗੁਰੂ ਨੇ ਦਿੱਤੀਆਂ ਹਨ ਉਹਨਾਂ ਦਾ ਤਾਂ ਤੂੰ ਸ਼ੁਕਰਾਨਾ ਨਹੀਂ ਕੀਤਾ, ਜਿਹੜੀ ਇੱਕ ਨਹੀਂ ਦਿੱਤੀ ਤੇ ਤੂੰ ਗੁਰੂ ਵੱਲੋਂ ਮੁੱਖ ਮੋੜ ਬੈਠਾ, ਤੇ ਜਿਹੜੀ ਮੰਗ ਰਿਹਾ ਉਹ ਵੀ ਗੁਰੂ ਨਾ ਦੇਵੇ ਤੇ ਜਿਹੜੀਆਂ ਤੈਨੂੰ ਦਿੱਤੀਆਂ ਹੋਈਆਂ ਨੇ ਉਹ ਵੀ ਮੋੜ ਲਵੇ ਤਾਂ ਦੱਸ ਤੂੰ ਕੀ ਕਰ ਸਕਦਾ। ਇਸ ਲਈ ਹਜ਼ੂਰ ਕਹਿੰਦੇ ਨੇ ਐਸਾ ਨਾ ਹੋਵੇ ਕਿ ਤੂੰ ਗੁਰੂ ਨਾਲੋਂ ਟੁੱਟ ਜਾਵੇਂ। ਗੁਰੂ ਨੂੰ ਪਤਾ ਹੈ ਕਦੋਂ ਕਿਹੜੀ ਦਾਤ ਤੇਰੀ ਝੋਲੀ ਵਿੱਚ ਪਾਉਣੀ ਹੈ। ਤੂੰ ਗੁਰੂ ਦੇ ਚਰਨਾਂ ਨਾਲ ਜੁੜਿਆ ਰਹੋ, ਨਾਮ ਦੀ ਦਾਤ ਮੰਗਦਾ ਰਹੋ, ਜਿੱਥੇ ਨਾਮ ਆ ਜਾਏਗਾ ਉੱਥੇ ਸਭ ਕੁਛ ਆ ਗਿਆ, ਜਿੱਥੇ ਨਾਮ ਨਹੀਂ ਹੈ ਨਾਮ ਤੋਂ ਬਿਨਾਂ ਹੋਰ ਸਾਰੀਆਂ ਦਾਤਾਂ ਨਰਕ ਬਣ ਜਾਂਦੀਆਂ ਹਨ। ਇਸ ਲਈ ਇਹ ਬਿਧ ਤਿਸੇ ਪ੍ਰਾਪਤੇ ਜਾਂ ਕੇ ਮਸਤਕ ਭਾਗਨਾ, ਜਿਨ੍ਹਾਂ ਦੇ ਮਸਤਕ ਦੇ ਚੰਗੇ ਭਾਗ ਹਨ ਭਾਈ, ਇਹ ਉਹਨਾਂ ਨੂੰ ਸੋਝੀ ਪੈਂਦੀ ਹੈ ਕਿ ਸਾਰੀਆਂ ਮੰਗਾਂ ਤੋਂ ਉੱਤਮ ਮੰਗ ਗੁਰੂ ਕਾ ਨਾਮ ਹੈ, ਈਸ਼ਵਰ ਭਗਤੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ।

ਤੋਂ ਗੁਰੂ ਦੇ ਸ਼ਰਨ ਵਿੱਚ ਰਹੋ, ਬਹਿੰਦਿਆਂ ਉੱਠਦਿਆਂ ਆਪਣੇ ਕਾਰ ਵਿਹਾਰ ਕਰਦਿਆਂ, ਤੇਰਾ ਸਰੀਰ ਭਾਵੇਂ ਸੁੱਖ ਵਿੱਚ ਹੈ ਦੁੱਖ ਵਿੱਚ ਹੈ, ਦੇਸ਼ ਹੈ ਪਰਦੇਸ਼ ਹੈ, ਤੇਰਾ ਸਰੀਰ ਭਾਵੇਂ ਕਿਤਨੀ ਵੀ ਦੂਰ ਬੈਠਾ ਹੋਵੇ ਪਰ ਤੇਰਾ ਮਨ ਗੁਰੂ ਦੇ ਚਰਨਾਂ ਵਿੱਚ ਹੋਵੇ, ਤੇਰਾ ਮਨ ਗੁਰੂ ਦੇ ਚਰਨਾਂ ਵਿੱਚ ਜੁੜਿਆ ਰਹੇ, ਇਹ ਉੱਤਮ ਮੰਗ ਹੈ। ਕਹੋ ਨਾਨਕ ਤਿਸ ਸਭ ਕਿਛ ਨੀਕਾ, ਜੋ ਪ੍ਰਭ ਕੀ ਸ਼ਰਨਾਗਨਾ। ਉਹਨੂੰ ਸਾਰੀਆਂ ਹੀ ਦਾਤਾਂ ਗੁਰੂ ਦੇ ਦਿੰਦਾ ਜਿਹੜੇ ਗੁਰੂ ਦੇ ਚਰਨ ਨਹੀਂ ਛੱਡਦੇ, ਗੁਰੂ ਦਾ ਦਰ ਨਹੀਂ ਛੱਡਦੇ, ਹਰ ਵੇਲੇ ਗੁਰੂ ਦੇ ਨਿਰਮਲ ਭਾਉ ਵਿੱਚ ਰਹਿ ਕੇ ਉਹਦਾ ਨਾਮ ਜਪ ਕੇ ਪਰਉਪਕਾਰ ਕਰਦਿਆਂ ਸੇਵਾ ਸਿਮਰਨ ਕਰਦਿਆਂ ਆਪਣਾ ਜੀਵਨ ਬਸਰ ਕਰਦੇ ਹਨ। ਇਸ ਲਈ ਇਹ ਬਿਧ ਤਿਸੇ ਪ੍ਰਾਪਤੇ ਜਾ ਕੇ ਮਸਤਕ ਪਾਗਨਾ, ਏਡੀ ਚੰਗੀ ਗੱਲ ਉਹਦੇ ਹੀ ਹਿਰਦੇ ਵਿੱਚੋਂ ਉਪਜ ਸਕਦੀ ਹੈ ਨਾ, ਜਿਸ ਹਿਰਦੇ ਤੇ ਆਪ ਵਾਹਿਗੁਰੂ ਬੈਠਾ ਹੋਵੇ, ਆਪ ਗੁਰੂ ਕਿਰਪਾ ਕਰੇ, ਆਪ ਪ੍ਰੇਰਨਾ ਕਰੇ, ਜਿਨ੍ਹਾਂ ਨੇ ਮਨ ਗੁਰੂ ਦੇ ਅਰਪਣ ਕਰ ਦਿੱਤਾ, ਜੋ ਗੁਰੂ ਦੇ ਬਣ ਗਏ ਹਨ, ਫਿਰ ਗੁਰੂ ਉਹਨਾਂ ਨੂੰ ਜਿਵੇਂ ਚਲਾਉਂਦਾ, ਜਿਵੇਂ ਤੋਰਦਾ, ਜਿਵੇਂ ਕੰਮ ਕਰਾਉਂਦਾ, ਉਹ ਪਰਉਪਕਾਰੀ ਹੁੰਦੇ ਹਨ, ਭਲਾ ਹੀ ਹੁੰਦਾ। ਹਜ਼ੂਰ ਕਹਿੰਦੇ ਹਨ, ਤੂੰ ਮਨ ਦੇ ਮਗਰ ਜੋ ਲੱਗਿਆ ਫਿਰਦਾ, ਦੁੱਖ ਭੋਗ ਰਿਹਾ, ਜਸ ਅਪਜਸ ਵਿੱਚ ਹੋ ਕੇ ਦੁਖੀ ਹੋ ਰਿਹਾ, ਤੂੰ ਕਿਉਂ ਨਹੀਂ ਇਹ ਮਨ ਗੁਰੂ ਦੇ ਅਰਪਣ ਕਰ ਦਿੰਦਾ? ਤੇ ਜੇ ਗੁਰੂ ਨੂੰ ਮਨ ਅਰਪਣ ਕਰ ਦੇਵੇਗਾ ਤਾਂ ਹੁਣ ਤੇਰਾ ਮਾਲਕ ਗੁਰੂ ਹੈ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਹਾ ਕਰਦੇ ਸਨ, ਭਾਈ ਜ਼ਮੀਨ ਬੈ ਕਰ ਦੇ, ਤੇ ਜੇ ਜ਼ਮੀਨ ਬੈ ਕਰ ਦਿੱਤੀ, ਰਜਿਸਟਰੀ ਕਰ ਦਿੱਤੀ, ਹੁਣ ਉਪਜ ਹੋਵੇ ਨਾ ਹੋਵੇ, ਹਾਣ ਹੋਵੇ ਲਾਭ ਹੋਵੇ, ਹੁਣ ਤੈਨੂੰ ਕਾਹਦੀ ਚਿੰਤਾ ਹੈ? ਹੁਣ ਚਿੰਤਾ ਗੁਰੂ ਨੂੰ ਹੈ, ਤੂੰ ਤਾਂ ਬੈ ਕਰ ਚੁੱਕਿਆ। ਇਹ ਤਨ ਵੇਚੀ ਬੈ ਕਰੀ, ਆਪਣਾ ਮਨ ਬੈ ਕਰ ਦੇ, ਗੁਰੂ ਦੇ ਅਰਪਣ ਕਰ ਦੇ, ਤੇ ਫਿਰ ਗੁਰੂ ਜੋ ਕਰਾਵੇਗਾ ਉਹ ਭਲਾ ਹੀ ਹੋਵੇਗਾ, ਗੁਰੂ ਜੋ ਕਰਾਏਗਾ ਪਰਉਪਕਾਰ ਹੀ ਹੋਵੇਗਾ। ਤੇ ਜਿਨ੍ਹਾਂ ਨੇ ਮਨ ਗੁਰੂ ਦੇ ਅਰਪਣ ਨਹੀਂ ਕੀਤਾ, ਉਹ ਮਨ ਦੇ ਮਗਰ ਲੱਗ ਕੇ ਹਰ ਵੇਲੇ ਦੁਖੀ ਹਨ। ਜਬ ਲੋ ਪੋਟ ਉਠਾਈ ਚੱਲੇ, ਤਬ ਤੱਕ ਦਾਮ ਭਰੇ, ਛਿੜ ਤੇ ਹੰਕਾਰ ਦੀ ਪੰਡ ਹੋਵੇ, ਮਸੂਲੀਆ ਮਸੂਲ ਲਏ ਬਿਨਾਂ ਅੱਗੇ ਲੰਘਣ ਨਹੀਂ ਦਿੰਦਾ। ਤੇ ਜੇ ਪੋਟ ਹੀ ਤੇਰੇ ਸਿਰ ਤੇ ਨਾ ਰਹੀ, ਉਹ ਪੋਟ ਤੂੰ ਗੁਰੂ ਦੇ ਅਰਪਣ ਕਰ ਦਿੱਤੀ, ਤਾਂ ਹੁਣ ਲੰਘ ਜਾ, ਤੇਰੇ ਕੋਲੋਂ ਕੋਈ ਲੇਖਾ ਨਹੀਂ ਪੁੱਛ ਰਿਹਾ। ਆ ਸਿਰ ਤੇ ਪੋਟਲੀ ਚੁੱਕੀ ਹੋਵੇ, ਮਸੂਲੀਆ ਮਸੂਲ ਲਏ ਬਿਨਾਂ ਲੰਘਣ ਨਹੀਂ ਦਿੰਦਾ। ਤੇ ਜੇ ਪੋਟ ਨਹੀਂ ਹੈ, ਲੰਘ ਜਾ। ਇਸੇ ਤਰ੍ਹਾਂ ਜਿਨ੍ਹਾਂ ਨੇ ਹੰਕਾਰ ਰੂਪੀ ਪੰਡ, ਆਪਣਾ ਮਨ ਆਪਣਾ ਆਪ ਗੁਰੂ ਦੇ ਅਰਪਣ ਕਰ ਦਿੱਤਾ, ਫਿਰ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉੜਤਾਰਿਓ ਮਨ ਮਾਂਝਾ, ਧਰਮ ਰਾਏ ਦਰ ਕਾਗਜ ਫਾਰੇ, ਜਨ ਨਾਨਕ ਲੇਖਾ ਸਮਝਾ। ਜਦੋਂ ਤੇਰੇ ਸਿਰ ਤੇ ਹੰਕਾਰ ਦੀ ਪੰਡ ਹੀ ਨਹੀਂ ਹੈ, ਪਾਪ ਪੁੰਨ ਕਰਨ ਵਾਲਾ ਜੋ ਮਨ ਹੈ ਤੂੰ ਗੁਰੂ ਦੇ ਅਰਪਣੀ ਕਰ ਦਿੱਤਾ, ਫਿਰ ਹਿਸਾਬ ਕਾਹਦਾ? ਜਬ ਲੋ ਪੋਟ ਉਠਾਈ ਚੱਲੇ, ਤਬ ਤੱਕ ਦਾਮ ਭਰੇ, ਪੋਟ ਡਾਰ ਗੁਰ ਪੂਰਾ ਮਿਲਿਆ ਤਾਂ ਨਾਨਕ ਸੁਖ ਲਏ। ਆਖਿਆ ਪੋਟਲੀ ਨੂੰ ਗੁਰੂ ਦੇ ਅਰਪਣ ਕਰ ਦੇ ਤੇ ਫਿਰ ਸੁਖ ਹੀ ਸੁਖ ਹੈ, ਦੁੱਖ ਕਿਸ ਗੱਲ ਦਾ ਹੁੰਦਾ? ਹਜ਼ੂਰ ਕਹਿੰਦੇ ਦੁੱਖ ਸਾਡੀ ਹਉਮੈ ਹੈ, ਹਉਮੈ ਜੋ ਹੈ ਇਹ ਸਾਡੇ ਦੁੱਖਾਂ ਦਾ ਕਾਰਨ ਹੈ। ਖੁਦੀ ਮਿੱਟੀ ਤਬ ਸੁਖ ਬਏ, ਖੁਦੀ ਮਿੱਟ ਗਈ ਫਿਰ ਸੁਖ ਹੀ ਸੁਖ ਹੈ, ਫਿਰ ਆਨੰਦ ਹੀ ਆਨੰਦ ਹੈ। ਪਰ ਐਸੀਆਂ ਸ਼ੁਭ ਵਿਚਾਰਾਂ ਗੁਰੂ ਕੀਆਂ ਕਿਨ੍ਹਾਂ ਦੇ ਹਿਰਦੇ ਵਿੱਚ ਆ ਕੇ ਬੈਠਦੀਆਂ ਹਨ, ਜਿਨ੍ਹਾਂ ਦੇ ਉੱਤਮ ਭਾਗ ਹਨ, ਜਿਨ੍ਹਾਂ ਦੇ ਚੰਗੇ ਮਸਤਕ ਦੇ ਭਾਗ ਹਨ।
ਨਹੀਂ ਤੇ ਕਈ ਵੇਰਾਂ ਮਨੁੱਖ ਨੂੰ ਚੰਗਾ ਕੋਈ ਤੁਰਨਾ ਬਣੇ ਤੇ ਮਨ ਕਹਿੰਦਾ ਕੀ ਲੈਣਾ ਤੂੰ ਸਤਸੰਗ ਵਿੱਚ ਜਾ ਕੇ, ਕੀ ਲੈਣਾ ਤੂੰ ਸੇਵਾ ਕਰਕੇ, ਕੀ ਲੈਣਾ ਤੂੰ ਕਿਸੇ ਦਾ ਭਲਾ ਕਰਕੇ, ਤੂੰ ਆਪਣਾ ਬਾਲ ਬੱਚਾ ਪਾਲ, ਆਪਣਾ ਘਰ ਬਣਾ, ਆਪਣਾ ਪੇਟ ਪਾਲ। ਤੇ ਭਾਈ ਆਪਣਾ ਤਾਂ ਪਸ਼ੂ ਵੀ ਭਰ ਲੈਂਦੇ ਹਨ ਪੇਟ, ਆਪਣੇ ਬਾਲ ਬੱਚੇ ਦੀ ਪਾਲਣਾ ਤਾਂ ਸਾਰੀ ਪ੍ਰਕਿਰਤੀ ਕਰ ਰਹੀ ਹੈ, ਪਰ ਜੇ ਤੂੰ ਦੇਸ਼ ਕੌਮ ਗੁਰੂ ਦੇ ਦਰ ਦੀ ਸੇਵਾ ਨਹੀਂ ਕੀਤੀ ਤਾਂ ਤੇਰਾ ਆਉਣਾ ਸਫਲ ਨਾ ਹੋ ਸਕਿਆ। ਇਸ ਲਈ ਇਹ ਚੰਗੀਆਂ ਵਿਚਾਰਾਂ ਜੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਇਸ ਸ਼ਬਦ ਵਿੱਚ ਬਖਸ਼ਿਸ਼ ਕੀਤੀਆਂ ਹਨ, ਉਹ ਹਨ ਕਿ ਭਾਈ ਹਰ ਜਸ ਗੁਰ ਤੇ ਮੰਗਣਾ, ਗੁਰੂ ਦੇ ਚਰਨਾਂ ਵਿੱਚ ਆ ਕੇ ਨਾਮ ਦੀ ਦਾਤ ਮੰਗਿਆ ਕਰੋ। ਜਿੱਥੇ ਨਾਮ ਹੈ ਉੱਥੇ ਸਭ ਕੁਛ ਹੈ, ਜਿੱਥੇ ਨਾਮ ਨਹੀਂ ਉੱਥੇ ਕੁਝ ਵੀ ਨਹੀਂ ਹੈ।

ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਹੋ। ਆਓ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਪਾਵਨ ਦਰਬਾਰ ਤੇ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਲਾਰ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ। ਮਲਾਰ ਮਹੱਲਾ ਪਹਿਲਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸਾਵਣ ਦੇ ਮਹੀਨੇ ਵਿੱਚ, ਸਾਵਣ ਭਾਦੋਂ ਦੇ ਮਹੀਨੇ ਵਿੱਚ ਜੋ ਰੁੱਤ ਦਾ ਮਹੀਨਾ, ਇਸ ਰੁੱਤ ਦੇ ਵਿੱਚ ਪਾਤਸ਼ਾਹ ਜੀ ਨੇ ਹੁਕਮ ਲਾਇਆ ਹੈ ਕਿ ਮਲਾਰ ਰਾਗ ਦੇ ਸ਼ਬਦ ਗਾਇਨ ਕਰਨੇ ਨੇ। ਅਤੇ ਮਲਾਰ ਰਾਗ, ਮੀਆਂ ਕੀ ਮਲਾਰ, ਮੇਘ ਮਲਾਰ, ਇਹ ਜਿੰਨੀਆਂ ਮਲਾਰਾਂ ਹਨ, ਜਿੰਨੇ ਮੇਘ ਰਾਗ ਹਨ, ਇਹ ਗਾਇਨ ਕਰਨੇ ਹਨ। ਤੋ ਸਤਸੰਗ ਜੀ ਆਓ, ਇਹ ਸ਼ੁੱਧ ਮਲਾਰ ਜੋ ਪਾਤਸ਼ਾਹ ਜੀ ਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਮਲਾਰ ਰਾਗ ਹੈ,

ਉਸ ਨਦੀ ਦੇ ਠੰਡੇ ਪਾਣੀ ਵਿੱਚ ਖੜੇ ਹੋ ਕੇ ਤਪ ਕਰਦੇ ਪਏ ਹਨ। ਤਪ ਕਰਦਿਆਂ ਕਰਦਿਆਂ ਸਰੀਰ ਵੀ ਕਮਜ਼ੋਰ ਹੋ ਚੁੱਕਾ ਹੈ। ਸੂਰਜ ਚੜ ਆਇਆ। ਪਿਤਾ ਮਹਿਤਾ ਕਾਲੂ ਜੀ

ਜਿਹੜੇ ਸੰਨਿਆਸੀ ਦੇ ਰੂਪ ਵਿੱਚ ਹਨ, ਹੱਥ ਜੋੜੇ ਹੋਏ ਨੇ, ਉਸ ਦਿਵ ਮੂਰਤੀ ਨੂੰ ਕਹਿਣ ਲੱਗੇ, ਐ ਦਿਵ ਮੂਰਤੀ, ਅਗਰ ਮੇਰਾ ਤਪ ਪ੍ਰਵਾਨ ਹੋ ਗਿਆ ਫਿਰ ਮੈਨੂੰ ਇਹ ਵਰ ਦਿਓ

ਚਿਹਰੇ ਤੇ ਰੌਣਕ ਆ ਗਈ। ਇਹ ਸੰਨਿਆਸੀ ਉੱਠ ਕੇ ਖੜੇ ਹੋਏ, ਆਪਣੀ ਕੁਟੀਆ ਵੱਲ ਚੱਲ ਪਏ। ਅੱਗੋਂ ਇਹਨਾਂ ਦੇ ਸਿੱਖਿਆ ਦਾਤਾ ਮਿਲੇ। ਸਿੱਖਿਆ ਦਾਤਾ ਕਹਿਣ ਲੱਗੇ, ਇਸ ਸੰਨਿਆਸੀ ਪਿਤਾ ਮਹਿਤਾ ਕਾਲੂ ਨੂੰ, ਐ ਬਾਲਕੇ ਤੇਰੇ ਚਿਹਰੇ ਤੇ ਬੜੀ ਖੁਸ਼ੀ, ਇੰਜ ਜਾਪਦਾ ਹੈ ਜਿਵੇਂ ਤੈਨੂੰ ਕੁਝ ਮਿਲਿਆ। ਤਾਂ ਇਹ ਸੰਨਿਆਸੀ ਕਹਿਣ ਲੱਗੇ, ਹਾਂ ਸਿੱਖਿਆ ਦਾਤਾ, ਅੱਜ ਮੈਨੂੰ ਮੇਰੇ ਤਪ ਦਾ ਫਲ ਮਿਲ ਗਿਆ ਹੈ। ਇਹ ਵਾਰ ਮਿਲਿਆ ਹੈ ਉਹ ਨਾਰਾਇਣ ਆਪ ਮੇਰੇ ਘਰ ਪੁੱਤਰ ਬਣ ਕੇ ਜਨਮ ਲੈਣ।

ਮਨ ਵਿੱਚ ਹਉਮੈ ਆ ਜਾਂਦੀ ਹੈ ਔਰ ਭਗਤੀ ਦੇ ਨਾਲ ਹਉਮੈ ਕੱਟੀ ਜਾਂਦੀ ਹੈ। ਤੂੰ ਇਹ ਵਰ ਤੇ ਲੈ ਲਿਆ ਉਹ ਨਾਰਾਇਣ ਤੇਰੇ ਘਰ ਪੁੱਤਰ ਬਣ ਕੇ ਜਨਮ ਲੈਣ ਪਰ ਬਾਲਕੇ ਪਹਿਚਾਨਣ ਦਾ ਵਰ ਮੰਗਿਆ ਏ ਕਿ ਨਹੀਂ। ਤਾਈ ਸੰਨਿਆਸੀ ਪਿਤਾ ਮਹਿਤਾ ਕਾਲੂ ਜੀ ਕਹਿਣ ਲੱਗੇ ਪਹਿਚਾਨਣ ਦਾ ਵਰ ਨਹੀਂ ਮੰਗਿਆ। ਤਾਂ ਸਿੱਖਿਆ ਦਾਤਾ ਨੇ ਕਿਹਾ ਬਾਲਕੇ ਉਹ ਤੇਰੇ ਘਰ ਪੁੱਤਰ ਬਣ ਕੇ ਜਨਮ ਲੈਣਗੇ, ਪਹਿਚਾਨੇਗਾ ਕਿਵੇਂ ਕਿਉਂਕਿ ਤੂੰ ਭਗਤੀ ਨਹੀਂ ਕੀਤੀ ਕੇਵਲ ਤਪ ਕੀਤਾ ਹੈ, ਪਹਿਚਾਨਣ ਦਾ ਵਰ ਨਹੀਂ ਮੰਗਿਆ, ਪਹਿਚਾਨੇਗਾ ਕਿਵੇਂ। ਹੁਣ ਇਹ ਸੰਨਿਆਸੀ ਪਿਤਾ ਮਹਿਤਾ ਕਾਲੂ ਜੀ ਉਦਾਸ ਹੋ ਗਏ ਤੇ ਕਹਿਣ ਲੱਗੇ ਉਹ ਨਾਰਾਇਣ ਮੇਰੇ ਘਰ ਪੁੱਤਰ ਬਣ ਕੇ ਜਨਮ ਲੈਣਗੇ, ਉਹ ਮੇਰੀ ਗੋਦ ਵਿੱਚ ਖੇਡਣ।

ਸੰਨਿਆਸੀ ਦੇ ਰੂਪ ਵਿੱਚ ਇਹਨਾਂ ਦੀ ਜਦ ਮੌਤ ਹੋਈ ਤਾਂ ਜਾਗ ਖੁੱਲ ਗਈ। ਪਿਤਾ ਮਹਿਤਾ ਕਾਲੂ ਬੜੇ ਹੈਰਾਨ ਹੋਏ, ਕਹਿਣ ਲੱਗੇ ਮੈਂ ਤੇ ਆਪਣੇ ਘਰ ਬੈਠਾ ਰੋਟੀ ਖਾਂਦਾ ਖਾਂਦਾ ਮੈਂ ਸੌਂ ਗਿਆ, ਇਹ ਕਿਹੋ ਜਿਹਾ ਸੁਪਨਾ ਹੈ? ਇਹ ਤੇ ਮੇਰਾ ਘਰ ਹੈ, ਨਾ ਕੋਈ ਨਦੀ ਹੈ, ਨਾ ਕੋਈ ਸੰਨਿਆਸੀ, ਨਾ ਕੋਈ ਸਿੱਖਿਆ ਦਾਤਾ, ਨਾ ਕੋਈ ਦਿਵ ਮੂਰਤੀ। ਪਰ ਹਾਲੀ ਮਨ ਵਿੱਚ ਸੁਪਨੇ ਦਾ ਰਸ ਹੈ, ਅੱਖਾਂ ਵਿੱਚ ਵੀ ਸੁਪਨੇ ਦਾ ਰਸ ਹੈ ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ, ਐ ਮਨਾ ਕੀ ਇਹ ਨਾਨਕ ਮੇਰੇ ਤਪ ਦਾ ਫਲ ਹੈ ਕਿ ਮੈਂ ਪਿਛਲੇ ਜਨਮ

ਜੋ ਗੁਰੂ ਨਾਨਕ ਮੇਰੇ ਘਰ ਪ੍ਰਗਟ ਹੋਇਆ। ਉੱਠ ਕੇ ਖੜੇ ਹੋਏ, ਆਪਣੇ ਆਪ ਨੂੰ ਕਹਿੰਦੇ ਨੇ ਚੱਲ ਮਨਾ, ਤੇਰੇ ਘਰ ਨਾਰਾਇਣ ਪ੍ਰਗਟ ਹੋਇਆ ਏ, ਚੱਲ ਕੇ ਨਮਸਕਾਰ ਕਰ। ਮਹਿਤਾ ਕਾਲੂ ਜੀ ਉੱਠੇ, ਧੰਨ ਗੁਰੂ ਨਾਨਕ ਸਾਹਿਬ ਦੇ ਕਮਰੇ ਵੱਲ ਚੱਲ ਪਏ ਤੇ ਕੀ ਦੇਖਦੇ ਨੇ, ਧੰਨ ਗੁਰੂ ਨਾਨਕ ਸਾਹਿਬ ਬਚਪਨ ਦੀ ਉਮਰ, ਕਮਰੇ ਵਿੱਚ ਦੀਵਾ ਨਹੀਂ ਬਲਦਾ ਪਰ ਪ੍ਰਕਾਸ਼ ਹੈ।

ਲੰਮਿਆਂ ਪੈ ਕੇ ਡੰਡੌਤ ਕਰਦੇ ਹਨ ਤੇ ਨਾਲੇ ਕਹਿੰਦੇ ਨੇ ਐ ਦਾਤਾ ਤੂੰ ਤੇ ਮੇਰੇ ਘਰ ਪੁੱਤਰ ਬਣ ਕੇ ਜਨਮ ਲਿਆ ਤੂੰ ਤੇ ਮੇਰੇ ਘਰ ਪੁੱਤਰ ਬਣ ਕੇ ਜਨਮ ਲਿਆ ਪਰ ਮੈਂ ਹੀ ਤੈਨੂੰ ਪਹਿਚਾਣ ਨਾ ਸਕਿਆ ਕਿਤਨਾ ਚਿਰ ਸਿਰ ਧਰਤੀ ਤੇ ਰੱਖ ਕੇ ਰੋਂਦੇ ਰਹੇ ਪਰ ਜਦ ਸਿਰ ਚੁੱਕਿਆ

ਜੋੜਨਾ ਵਿੱਚ ਭਟਕਦੇ ਸਨ। ਪਰ ਬੇਟਾ, ਜਦੋਂ ਦਾ ਗੁਰੂ ਨਾਨਕ ਤੇਰੇ ਘਰ ਪ੍ਰਗਟ ਹੋਇਆ, ਸਾਨੂੰ ਉੱਚੇ ਤੇ ਸੁੱਚੇ ਕਰਕੇ

ਕਈ ਜਗ੍ਹਾ ਅਸੀਂ ਗਲਤ ਹੋ ਜਾਂਦੇ ਹਾਂ, ਕਿਉਂਕਿ ਜੇ ਅਸੀਂ ਨੇਕ ਕੰਮ ਨਹੀਂ ਕਰਦੇ, ਬੁਰਾਈਆਂ ਕਰਦੇ ਹਾਂ, ਤੇ ਫਿਰ ਬੱਚਿਆਂ ਤੋਂ ਅਸੀਂ ਚੰਗੇ ਕੰਮ ਦੀ ਕਿਵੇਂ ਉਮੀਦ ਕਰ ਸਕਾਂਗੇ। ਅਸੀਂ ਆਪ ਵੀ ਚੰਗੇ ਹੋਈਏ ਔਰ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਦੇਈਏ, ਤਾਂ ਕਿ ਸਵਰਗ ਲੱਭਣ ਦੀ ਲੋੜ ਨਾ ਪਵੇ।

ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਤੋਂ ਸ਼ੁਰੂ ਹੁੰਦਾ ਹੈ ਔਰ ਆਪਣੇ ਆਪ ਨੂੰ ਬੜੀ ਨਿਮਰਤਾ ਵਿੱਚ ਲਿਜਾ ਕੇ ਭਾਈ ਨੰਦ ਲਾਲ ਇਸ ਗੱਲ ਵਿੱਚ ਆਪਣੀ ਵਡਿਆਈ ਸਮਝਦੇ ਹਨ, ਫਖਰ ਸਮਝਦੇ ਹਨ ਕਿ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰ ਦਾ ਕੂਕਰ ਬਣ ਗਿਆ ਹਾਂ, ਕੁੱਤਾ ਬਣ ਗਿਆ ਹਾਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਸ ਵਸਾਏ ਹੋਏ ਖੂਬਸੂਰਤ ਨਗਰ ਅਨੰਦਪੁਰ ਸਾਹਿਬ ਵਿਖੇ ਇਹ ਆਗਰੇ ਤੋਂ ਭੱਜ ਕੇ ਆਇਆ, ਸਾਰੇ ਹਿੰਦੁਸਤਾਨ ਵਿੱਚੋਂ ਇਸ ਨੂੰ ਆਪਣੀ ਜਾਨ ਇੱਥੇ ਸੁਰੱਖਿਅਤ ਜਾਪੀ। ਅਨੰਦਪੁਰ ਸਾਹਿਬ ਦੀ ਪੁਰਫਜ਼ਾ ਧਰਤੀ ਤੇ ਫਿਰ ਕੇ ਹਵਾ ਵਿੱਚ ਵਿਚਰ ਕੇ ਇੱਕ ਦਿਨ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਜਦੋਂ ਸੂਰਜ ਨਿਕਲਿਆ ਨਹੀਂ ਸੀ, ਚੰਨ ਦਾ ਉਜਾਲਾ ਛਾਇਆ ਪਿਆ ਸੀ, ਗਲੀਆਂ ਬਗੀਚੇ ਹਰ ਪਾਸੇ ਸ਼ਾਂਤੀ ਚੁੱਪ ਸਕੂਨ ਸੀ, ਇਹ ਸਵੇਰੇ ਸਵੇਰੇ ਕਲੀਆਂ ਵਾਲੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਆਰਾਮ ਦਾ ਤਲੇ ਜਾ ਕੇ ਖਲੋ ਗਿਆ। ਉਤਾਰ ਮੂੰਹ ਕਰਕੇ ਇਹ ਤੱਕਣ ਲੱਗ ਪਿਆ, ਵੇਖਣ ਲੱਗ ਪਿਆ, ਝਾਕਣ ਲੱਗ ਪਿਆ, ਇੱਧਰ ਉੱਧਰ ਵੇਖ ਕੇ ਕਿ ਮੈਨੂੰ ਕੋਈ ਦੇਖਦਾ ਤਾਂ ਨਹੀਂ, ਮੈਨੂੰ ਕੋਈ ਤੱਕਦਾ ਤਾਂ ਨਹੀਂ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਵਿਸ਼ਰਾਮ ਗ੍ਰਹਿ ਦੇ ਥੱਲੇ ਖਲੋ ਕੇ ਉੱਪਰ ਨੂੰ ਇੱਕ ਆਵਾਜ਼ ਮਾਰ ਦਿੱਤੀ, ਇੱਕ ਸੱਟ ਮਾਰ ਦਿੱਤੀ, ਇੱਕ ਹੋਕਾ ਮਾਰ

ਸਵੇਰੇ ਸਵੇਰੇ ਹਲ ਨਾਮ ਰਸੀਏ ਜਾਗੇ ਸਨ, ਸ਼ਬਦ ਦੀ ਕਮਾਈ ਕਰਨ ਵਾਲੇ ਅਭਿਆਸੀ ਜਾਗੇ ਸਨ, ਗਲੀਆਂ ਵਿੱਚ ਇਹ ਜਾਗਦਾ ਫਿਰਦਾ ਪਿਆ ਹੈ ਨੰਦ ਲਾਲ, ਜਾਂ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਵੇਲੇ ਜਾਗੇ ਨੇ। ਵੈਸੇ ਸਤਿਗੁਰੂ ਜਾਗਦਾ ਹੈ ਦਿਓ, ਇਸ ਨੇ ਹੁਕਾ ਦਿੱਤਾ ਨਾ, ਆਵਾਜ਼ ਮਾਰੀ ਨਾ, ਤਾਂ ਸੱਚੇ ਪਾਤਸ਼ਾਹ ਨੇ ਕਿਹਾ ਇਹ ਕੈਸੀ ਇੱਕ ਨਵੀਂ ਚੀਜ਼ ਬਾਜ਼ਾਰ ਵਿੱਚ ਵਿਕਣ ਵਾਸਤੇ ਆ ਗਈ ਹੈ, ਕੈਸੀ ਚੀਜ਼ ਹੈ, ਕਿਉਂਕਿ ਸਤਿਗੁਰੂ ਸੋਚਦੇ ਪਏ ਸੀ ਅਨੰਦਪੁਰ ਦੀਆਂ ਗਲੀਆਂ ਵਿੱਚ ਬਾਜ਼ਾਰਾਂ ਵਿੱਚ ਸਬਜ਼ੀ ਵਿਕਦੀ ਹੈ, ਕੱਪੜਾ ਵਿਕਦਾ ਹੈ, ਸ਼ਹਿਦ ਮੱਖਣ ਵਿਕਦਾ ਹੈ, ਦੁੱਧ ਵਿਕਦਾ ਹੈ, ਰੇਸ਼ਮ ਔਰ ਪੱਤ ਵਿਕਦਾ ਹੈ, ਲੇਕਿਨ ਅੱਜ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਇੱਕ ਐਸੀ ਸਾਧ ਹੈ ਤੇ ਕੈਸਾ ਹੋਕਾ ਹੈ। ਇੰਨੇ ਚਿਰ ਨੂੰ ਇਰਦ ਗਿਰਦ ਵੇਖ ਕੇ ਨੰਦ ਲਾਲ ਨੇ ਫਿਰ ਆਵਾਜ਼ ਮਾਰ ਦਿੱਤੀ, ਕਹਿਣ ਲੱਗਾ

ਖਿੜਕੀ ਖੋਲ ਦਿੱਤੀ ਟਾਕੀ ਵਿੱਚ ਖਿੜਕੀ ਵਿੱਚ ਬਾਹਰ ਨੂੰ ਤੱਕਿਆ ਨਾ ਇੱਕ ਸਰੂ ਕੱਲ ਬੰਦਾ ਖਲੋਤਾ ਹੈ ਸਫੇਦ ਬਸਤਰ ਪਹਿਨੇ ਨੇ ਸਫੇਦ ਦਸਤਾਰ ਪਹਿਨੀ ਹੈ ਸਫੇਦ ਉਸਦੀ ਰਈਸ ਦਾੜੀ ਹੈ ਸਤਿਗੁਰੂ ਬਾਹਰ ਨੂੰ ਵੇਹਦੇ ਪਏ ਨੇ ਥੱਲੇ ਵਾਲੀ ਤੇ ਉਹ ਉਤਾਂਹ ਨੂੰ ਵੇਹਦਾ ਪਿਆ ਹੈ ਲੈਲਾ ਦਿਲ ਕਹਿਣ ਵਾਲੇ ਨੂੰ ਸਤਿਗੁਰੂ ਕਹਿਣ ਲੱਗੇ ਦਿਲ ਫਰੋਸ਼ ਉਹ ਦਿਲ ਵੇਚਣ ਵਾਲੇ ਕੀ ਦਾਨ ਰੱਖਿਆ ਇਸ ਜਿਨਸ ਦਾ ਕੀ ਮੁੱਲ ਰੱਖਿਆ ਇਸ ਚੀਜ਼ ਦਾ ਕੀ ਭਾਵਨੀਅਤ ਕੀਤਾ ਹੈ ਇਸ ਦਾ ਜਦੋਂ ਪਹਿਲੀ ਵਾਰੀ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਗੁਫ਼ਤਗੂ ਇਹਦੇ ਨਾਲ ਸ਼ੁਰੂ ਹੋਣ ਲੱਗੀ ਤੇ ਅੰਦਰ ਹਉਮੈ ਜਾਗ ਪਈ ਹੰਕਾਰ ਉੱਠ ਪਿਆ ਵਿਦਿਆ ਦਾ ਅਭਿਮਾਨ ਖਲੋਤਾ ਰਾਜ ਦਰਬਾਰ ਦੀ ਇਸ ਨੂੰ ਮਾਨਤਾ ਯਾਦ ਆ ਗਈ ਅੰਦਰ ਇਹਨੂੰ ਕਹਿਣ ਲੱਗਾ ਨੰਦ ਰਾਜ ਦੇਖਿਓ ਮਨਾ ਦਿਲ ਖਰੀਦਦਾਰ ਵੀ ਆ ਗਿਆ ਹੈ ਤੂੰ ਦਿਲ ਫਰੋਸ਼ ਵੀ ਹੈ ਕੀਮਤ ਘੱਟ ਨਾ ਦੱਸਦੇ ਘੱਟ ਨਾ ਦੱਸਦੇ ਵੈਸੇ ਇਸਨੇ ਸਾਰਾ ਹਿੰਦੁਸਤਾਨ ਤੱਕਿਆ ਸੀ ਕੋਈ ਇਸਦੇ ਦਿਲ ਨੂੰ ਖਰੀਦਣ ਵਾਲਾ ਪੈਦਾ ਹੀ ਨਹੀਂ ਸੀ ਹੋਇਆ ਕੋਈ ਨਹੀਂ ਸੀ ਲੇਕਿਨ ਅਨੰਦਪੁਰ ਆ ਕੇ ਇਸਨੇ ਹੋਕਾ ਦਿੱਤਾ ਕਲਗੀਆਂ ਵਾਲੇ ਨੇ ਦਿੱਤਾ ਕੀ ਭਾਵ ਰੱਖਿਆ ਆਈ ਕੀ ਮੁੱਲ ਰੱਖਿਆ ਆਈ ਅੰਦਰ ਇਹਨੂੰ ਕਹਿਣ ਲੱਗਾ ਹੁਣ ਕੀਮਤ ਘੱਟ ਨਾ ਦੱਸਦੇ ਕੀਮਤ ਘੱਟ ਨਾ ਦੱਸਦੇ ਆਖਣ ਲੱਗਾ ਮੇਰੇ ਮਾਲਕ ਮੁੱਲ ਪੁੱਛਦੇ ਹੋ ਜਿਨਸ ਦਾ ਭਾਵ ਪੁੱਛਦੇ ਹੋ ਕੀਮਤ ਪੁੱਛਦੇ ਹੋ ਤਾਂ ਇਸਦਾ ਮੁੱਲ ਹੈ ਨਜ਼ਰੇ ਇਲਤਫਾਤ ਨਜ਼ਰੇ ਰਹਿਮਤ ਨਜ਼ਰੀ ਨਜ਼ਰ ਨਿਹਾਲ ਸਤਿਗੁਰਾਂ ਨੇ ਹੌਲੀ ਦੇਣੀ ਤਾਕੀ ਬੰਦ ਕਰਦਿਆਂ ਆਖਿਆ ਕੀਮਤ ਬਹੁਤੀ ਹੈ ਭਾਵ ਜ਼ਿਆਦਾ ਰੱਖਿਆ ਹੈ ਮੁੱਲ ਵਾਧੂ ਰੱਖਿਆ ਹੈ ਜਿਨਸ ਦੀ ਕੀਮਤੀ ਨੇ ਮੁੜ ਗਿਆ ਨੰਦ ਲਾਲ ਵਾਪਸ ਚਲ ਗਿਆ ਆਪਣੇ ਘਰ ਨੂੰ ਪਰੇਸ਼ਾਨ ਪਛੇਮਾਨ ਸਤਿਗੁਰੂ ਸੋਚਣ ਲੱਗੇ ਕੱਲ ਨੂੰ ਫਿਰ ਆਵੇਗਾ ਆ ਗਿਆ ਸਵੇਰੇ ਆ ਗਿਆ ਆਂਦੇ ਨੇ ਫਿਰ ਇੱਕ ਵਾਰੀ

ਫਿਰ ਕੀ ਖੁੱਲੀ ਤਾਕੀ ਫਿਰ ਖੁੱਲੀ ਸਤਿਗੁਰ ਕਹਿਣ ਲੱਗੇ ਆ ਗਏ ਮੈਨੂੰ ਯਕੀਨ ਸੀ ਕਿ ਤੂੰ ਆਵੇਂਗਾ ਅੱਜ ਕੁਛ ਭਾਵ ਘਟਾਇਆ ਕਿ ਨਹੀਂ ਕੀਮਤ ਘੱਟ ਕੀਤੀ ਹੈ ਕਿ ਨਹੀਂ ਆਖਣ ਲੱਗਾ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੀਮਤ ਤਾਂ ਕੱਲ ਵਾਲੀ ਰੱਖੀ ਹੈ ਲੇਕਿਨ ਇਹ ਕੁਛ ਰਹਿਤ ਰੱਖ ਦਿੱਤੀ ਹੈ ਕਿਹੜੀ ਮਹਿਬੂਬਾ ਦੇ ਕੂਚੇ ਅੰਦਰ ਮੈਂ ਦਿਲ ਵਿੱਚ ਨੰਦ ਲਾਲ ਕਹਿਣ ਲੱਗੇ ਆਪਣੀ ਵਿਥਿਆ

ਸੱਚੇ ਪਾਤਸ਼ਾਹ ਨੂੰ ਆਖ ਦਿੱਤਾ ਚੀਜ਼ ਮੈਂ ਵੇਖ ਲਈ ਹੈ, ਟੱਕ ਲਈ ਹੈ, ਤੇਰਾ ਨੰਦ ਲਾਲ ਦਿਲ ਕਸੀਫ ਹੈ, ਦਿਲ ਗਲੀਜ਼ ਹੈ, ਦਿਲ ਮੈਲਾ ਹੈ, ਇਹ ਸੁਥਰਾ ਨਹੀਂ ਹੈ, ਸਾਫ ਨਹੀਂ ਹੈ, ਪਾਕੀਜ਼ਾ ਨਹੀਂ ਹੈ, ਇਸ ਲਈ ਇਸ ਨੂੰ ਪਾਕੀਜ਼ਾ ਕਰ। ਹੱਥ ਜੋੜ ਕੇ ਆਖਣ ਲੱਗਾ ਮੇਰੇ ਮਾਲਕ ਆਪਣੇ ਯੋਗ ਬਣਾ ਲਓ, ਜਿੱਦਾਂ ਦਾ ਤੁਹਾਨੂੰ ਚਾਹੀਦਾ ਬਣਾ ਲਓ। ਸਤਿਗੁਰੂ ਜੀ ਮੈਨੂੰ ਕੋਈ ਤਰਕੀਬ ਦੱਸ ਦਿਓ, ਸੁਝਾਅ ਦੇ ਦਿਓ। ਸੱਚੇ ਪਾਤਸ਼ਾਹ ਕਹਿਣ ਲੱਗੇ ਮੇਰਾ ਖਾਲਸਾ ਬੈਠਾ ਨਾ, ਮੇਰਾ ਪਿਆਰਾ ਖਾਲਸਾ, ਪ੍ਰਭੂ ਦਾ ਪਿਆਰਾ ਖਾਲਸਾ ਬੈਠਾ ਨਾ। ਨੰਦ ਲਾਲ ਤੈਨੂੰ ਇੱਕ ਜੁਗਤ ਦੱਸਦਾ ਹਾਂ, ਲੰਗਰ ਵਿੱਚ ਚਲੇ ਜਾ, ਲੰਗਰ ਵਿੱਚ ਜਾ ਕੇ ਮੇਰੇ ਖਾਲਸੇ ਦੇ ਜਿੰਨੇ ਵਧੀਆ ਬਰਤਨ, ਥਾਲ, ਗਲਾਸ, ਕੋਲੇ ਮਨ ਲਾ ਕੇ ਸਾਫ਼ ਕਰੇਗਾ, ਔਰ ਜਿੰਨਾ ਵਧੀਆ ਕਰੇਗਾ ਉਹਨਾਂ ਤੇਰਾ ਕਾਸਾ ਹੈ ਕਲਬ ਜਲਦੀ ਮੁਰੱਬਰ ਹੋ ਜਾਏਗਾ, ਦਿਲ ਸਾਫ਼ ਹੋ ਜਾਏਗਾ। ਬਸ ਇਸਨੇ ਗੱਲ ਪੱਲੇ ਬਣ ਲਈ, ਸਿੱਧਾ ਸਿੱਧਾ ਹਾਂ ਸਤਿਗੁਰਾਂ ਦੇ ਲੰਗਰ ਵਿੱਚ ਚਲੇ ਗਿਆ। ਜਾਂਦਿਆਂ ਇਸਨੇ ਆਪਣੇ ਬਸਤਰਾਂ ਦੀ ਕੋਈ ਪਰਵਾਹ ਨਹੀਂ ਕੀਤੀ, ਆਪਣੀ ਬਜ਼ੁਰਗੀ ਵੱਲ ਨਹੀਂ ਤੱਕਿਆ, ਇਹ ਬਰਤਨ ਸਾਫ਼ ਕਰਨ ਲੱਗ ਪਿਆ। ਕਈ ਦਿਨ ਲੰਗਰ, ਕਈ ਦਿਹਾੜੇ ਗੁਜ਼ਰ ਗਏ, ਕਈ ਦਹਾਕੇ ਗੁਜ਼ਰ ਗਏ ਇਸ ਨੂੰ ਲੰਗਰ ਦੀ ਸੇਵਾ ਕਰਦਿਆਂ, ਸਾਲ ਗੁਜ਼ਰ ਗਏ। ਇੱਕ ਦਿਨ ਇੱਕ ਵਿਅਕਤੀ ਨੇ ਆ ਕੇ ਆਖਿਆ ਆਗਰੇ ਤੋਂ, ਇੱਥੇ ਨੰਦ ਲਾਲ ਹੋਣਾ ਕਿਤੇ, ਖਾਲਸਾ ਜੀ ਤੁਸੀਂ ਵੇਖਿਆ ਹੀ ਨੰਦ ਲਾਲ, ਸਿੰਘ ਸਾਹਿਬ ਤੁਹਾਨੂੰ ਕਿਤੇ ਪਤਾ ਹੀ ਨੰਦ ਲਾਲ ਦਾ। ਆਖਣ ਲੱਗੇ ਗੁਰੂ ਨੇ ਇੱਕ ਫਰਮਾਨ ਕਰ ਦਿੱਤਾ, ਹੁਕਮ ਕਰ ਦਿੱਤਾ, ਲੰਗਰ ਵਿੱਚ ਹੋਵੇਗਾ, ਜਾ ਕੇ ਵੇਖ ਲਓ। ਬਜ਼ੁਰਗ ਨੇ ਜਾ ਕੇ ਵੇਖਿਆ ਨਾ ਤਾਂ ਲੰਗਰ ਵਿੱਚ ਬਰਤਨ ਪਿਆ ਸਾਫ਼ ਕਰੇ ਨੰਦ ਲਾਲ, ਗਿੱਟ ਗਿੱਟ ਉਸ ਤੇ ਸਵਾਹ ਚੜੀ ਹੋਏ, ਜੂਠਾਂ ਚੜੀਆਂ ਹੋਈਆਂ ਖਾਲਸੇ ਦੀਆਂ। ਪਰ ਗੁਰੂ ਦਾ ਬਚਨ ਉਸਨੇ ਪੱਲੇ ਬੰਨ ਲਿਆ ਕਿ ਜਿੰਨੇ ਵਧੀਆ ਬਰਤਨ ਸਾਫ਼ ਕਰਾਂਗਾ ਮਨ ਓਨਾ ਵਧੀਆ ਸਾਫ਼ ਉਜਲਾ ਹੋ ਜਾਏਗਾ। ਇਸ ਲਈ ਹੁਣ ਇਹ ਗੱਲ ਘੱਟ ਕਰਦਾ ਹੈ, ਬਚਨ ਘੱਟ ਕਰਦਾ ਹੈ, ਬਰਤਨ ਜ਼ਿਆਦਾ ਸਾਫ਼ ਕਰਦਾ। ਉਸ ਵਿਅਕਤੀ ਨੇ ਮੁੰਡੇ ਹੱਥ ਲਾ ਕੇ ਆਖਿਆ ਨੰਦ ਲਾਲ ਹੋ, ਨੰਦ ਲਾਲ ਹੋ, ਇਹ ਬੋਲੇ ਨਾ। ਆਖਣ ਲੱਗੇ ਮੈਂ ਪੁੱਛਦਾ ਜੀ ਤੁਸੀਂ ਨੰਦ ਲਾਲ ਹੋ, ਬੋਲਦੇ ਨੇ। ਕਹਿਣ ਲੱਗਾ ਜਿਸ ਦਿਨ ਦਾ ਮੈਂ ਗੁਰੂ ਦਰ ਘਰ ਵਿੱਚ ਆ ਗਿਆ ਹਾਂ, ਮੈਨੂੰ ਇਸ ਗੱਲ ਦੀ ਸੋਝੀ ਪੈ ਗਈ ਹੈ ਕਿ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋ, ਇਸ ਲਈ ਮੈਂ ਬੋਲਦਾ। ਨੰਦ ਲਾਲ ਕੋਈ ਤੇ ਗੁਫਤੂ ਕਰ, ਕੋਈ ਤੇ ਬਚਨ ਕਰ, ਇਸ ਮੈਂ ਪਿੱਛੇ ਨੂੰ ਮੂੰਹ ਕਰਕੇ ਉਸ ਬਜ਼ੁਰਗ ਆਗਰੇ ਤੋਂ ਆਏ ਵਾਲ ਨੂੰ ਕਹਿਣ ਲੱਗਾ ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ, ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ, ਖਿਆਲ ਯਾਰ ਆਪਣਾ ਹਰ ਵਕਤ ਮਹਿਮਾਨ ਰਹਿਤਾ ਹੈ। ਇਹਨਾਂ ਕਹਿ ਕੇ ਨੰਦ ਲਾਲ

ਸ਼ਬਦ ਨਾਲ ਜੁੜ ਰਹੇ ਹਨ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਆਓ ਉਹਨਾਂ ਪਾਸੋਂ 28 ਮਿੰਟ ਵਾਸਤੇ ਕੀਰਤਨ ਸਰਵਣ ਕਰੀਏ ਜੀ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਿਆਰੇ ਮੁਖਾਰਿਆ ਨਾ ਤੇ ਮੇਰਾ ਨਾ ਲੱਖ ਜੇਵਾ ਦਿਓ ਮੇਰੇ ਪਿਆਰੇ ਹੇ ਮੇਰੇ ਵਾਹਿਗੁਰੂ ਮੈਨੂੰ ਲੱਖਾਂ ਜੇਵਾ ਦਿਓ ਜਿਨ੍ਹਾਂ ਨਾਲ ਮੈਂ ਤੇਰਾ ਨਾਮ ਜਪਾਂ ਤੇਰਾ ਕੀਰਤਨ ਕਰਾਂ ਸਾਨੂੰ ਇੱਕ ਜਿਵ ਮਿਲੀ ਹੈ ਅਸੀਂ ਉਹ ਵੀ ਸਫਲ ਨਹੀਂ ਕਰਦੇ ਆਪਾਂ ਜਿਤਨੀ ਸੰਗਤ ਸਾਰੇ ਮਿਲ ਕੇ ਕੀਰਤਨ ਕਰਕੇ ਰਸਨਾ ਨੂੰ ਪਵਿੱਤਰ ਕਰੀਏ ਤੇ ਪਾਤਸ਼ਾਹ ਤਾਂ ਕਹਿੰਦੇ ਕਿ ਹੇ ਵਾਹਿਗੁਰੂ ਮੈਨੂੰ ਲੱਖਾਂ ਜੇਵਾ ਦਿਓ ਮੈਂ ਤੇਰਾ ਕੀਰਤਨ ਕਰਨ ਵਾਸਤੇ ਇੱਕ ਜਿਵ ਨਾਲ ਤ੍ਰਿਪਤੀ ਨਹੀਂ ਆਉਂਦੀ ਆਪਾਂ ਸਾਰੇ ਮਿਲ ਕੇ ਲੱਖ ਜੇਵਾ ਦਿਓ ਮੇਰੇ ਪਿਆਰੇ ਮੁਖਾਰਿਆ ਰਾਜ ਮੇਰਾ ਰਾ ਕੋਟ ਕਰਨ ਦੀ ਜੇ ਪ੍ਰਾਪਤੀ ਤਾਂ ਹਰ ਗੁਣ ਸੁਣੀਏ ਅਬਨਾ ਸੀਰਾ ਕੋਟ ਕਰਨ ਕੋਟ ਕਹਿੰਦੇ ਕਰੋੜਾਂ ਕਰੋੜਾਂ ਕਰਨ ਦਿਓ ਜਿਨ੍ਹਾਂ ਨਾਲ ਮੈਂ ਤੇਰਾ ਕੀਰਤਨ ਸੁਣ ਕੋਟ ਕਰਨ ਦੀਜੈ ਪ੍ਰਭ ਪ੍ਰੀਤਮ ਹਰ ਗੁਣ ਸੁਣੀਏ ਅਬਨਾਸੀ ਰਾਮ ਤੇ ਕੀਰਤਨ ਸੁਣਨ ਦਾ ਫਲ ਕੀ ਮਿਲੇਗਾ ਹਰ ਗੁਣ ਸੁਣੀਏ ਅਬਨਾਸੀ ਰਾਮ ਸੁਣ ਸੁਣ ਇਹ ਮਨ ਨਿਰਮਲ ਹੋਵੇ ਕਟਿਏ ਕਾਲ ਕੀ ਫਾਸੀ ਰਾਮ ਕਟਿਏ ਕਾਲ ਕੀ

1

1, 2, 3, 4.

ਚੋਂ ਦੁਆਰੇ ਵਿੱਚ ਸੋਨੇ ਮੇ ਲਪੇਟੀ ਹੱਥ ਚੋਬਨ ਹੀ ਫੜੀ ਰਹੀ ਪੇਸ਼ੀ ਦਰ ਪੇਸ਼ੀ ਅਤੇ ਮਿਸਲ ਹਜ਼ਾਰ ਰਹੀ ਖੇਲ ਗਯੋ ਖੇਲੀ ਖੇਤ ਖੋਪੜੀ ਭਰੀ।

ਤੇ ਹਰ ਵੇਲੇ ਸ਼ਰਾਬ ਦੀ ਮਸਤੀ ਵਿੱਚ ਗੁੱਟ ਰਹਿਣਾ, ਜ਼ੁਲਮ ਤਾਂ ਹੋਣੇ ਦੁੱਖ ਦੇਣਾ ਪ੍ਰਜਾ ਨੂੰ। ਪ੍ਰਜਾ ਦਾ ਹਰ ਜੀਵ ਅਰਦਾਸ ਕਰਦਾ ਹੈ ਖੁਦਾਵੰਦ ਕਰੀਬ, ਜਾਂ ਤਾਂ ਇਹਨੂੰ ਚੁੱਕਦਾ

ਤੇ ਬਿਜੂਆਂ ਨੇ ਫਿਰ ਆ ਕੇ ਉਸ ਕਬਰ ਵਿੱਚ ਖੁਦ ਕਰਕੇ ਮੋਰੀ ਕਰਕੇ ਮੇਰਾ ਮਗਜ ਖਾ ਲਿਆ, ਮੇਰੀ ਖੋਪੜੀ ਨੂੰ ਬਾਹਰ ਸਿੱਟ ਦਿੱਤਾ ਤੇ ਉਦੋਂ ਦਾ ਮੈਂ ਰੁੱਲ ਰਿਹਾ। ਉਦੋਂ ਦਾ ਹੀ ਮੈਂ ਭਟਕ ਰਿਹਾ ਹਾਂ, ਕਿਉਂ

ਇਹ ਦਿਨ ਮੇਰੇ ਤੇ ਨਾ ਆਵੇ, ਮੈਨੂੰ ਸ਼ੁਭ ਉਪਦੇਸ਼ ਦਿਓ, ਕੋਈ ਆਪਣੀ ਕਲਾਮ ਦਿਓ, ਜਿਸ ਨਾਲ ਮੇਰਾ ਲੋਕ ਵੀ ਤੇ ਪਰਲੋਕ ਵੀ ਸ਼ੌਰ ਜਾਵੇ, ਕਿਉਂਕਿ ਹਰ ਵੇਲੇ ਮੇਰਾ ਅੰਦਰ ਜਲਦਾ ਰਹਿੰਦਾ। ਜੋ ਵੀ ਪੁਰਸ਼ ਕੋਈ ਜ਼ੁਲਮੀ ਹੁੰਦਾ, ਦੁੱਖ ਦੇਣ ਵਾਲਾ ਹੁੰਦਾ, ਉਹ ਕਦੇ ਸੁੱਖ ਦਾ ਸਾਹ ਨਹੀਂ ਲੈ ਸਕਦਾ।

ਅਦਮ ਜਿੱਥੇ ਹਰ ਵੇਲੇ ਪੀ ਪੀ ਕੇ ਗੁੱਟ ਰਹਿੰਦਾ ਸੀ, ਜ਼ੁਲਮ ਢਾਹੁੰਦਾ ਸੀ, ਦੁੱਖ ਦਿੰਦਾ ਸੀ, ਅੱਜ ਮਨ ਹੀ ਮਨ ਵਿੱਚ ਪਸ਼ਚਾਤਾਪ ਕਰਨ ਲੱਗਾ। ਮਹਾਂਪੁਰਖਾਂ ਨੇ ਆਖਿਆ ਇਹ ਜਗਤ ਮੁਸਾਫਰਖਾਨਾ ਹੈ, ਇਸ ਮੁਸਾਫਰਖਾਨੇ ਵਿੱਚ ਜਿਹੜਾ ਗੰਦਗੀ ਪਾ ਕੇ ਜਾਂਦਾ ਹੈ, ਗੰਦ ਪਾ ਕੇ ਜਾਂਦਾ ਹੈ, ਮਾੜੇ ਕਰਮ ਕਰਕੇ ਜਾਂਦਾ ਹੈ, ਉਹਦੀ ਕੋਈ ਤਾਰੀਫ ਹੋਵੇਗੀ? ਹਾਂ ਬਈ, ਜੇ ਮੁਸਾਫਰਖਾਨੇ ਵਿੱਚ ਆਇਆ ਤਾਂ ਕੂੜਾ ਕਰਕਟ ਸਾਫ ਕਰਕੇ ਜਾ, ਕੋਈ ਚੰਗੀ ਤਸਵੀਰ ਲਾ ਕੇ ਜਾ, ਕੋਈ ਮਿਸਾਲ ਛੱਡ ਕੇ ਜਾ, ਕੋਈ ਚੰਗੀ ਸੁਗੰਧੀ ਦੇ ਕੇ ਜਾ, ਤਾਂ ਕਿ ਆਉਣ ਵਾਲਾ ਮੁਸਾਫਰ ਤੇਰੀ ਤਾਰੀਫ ਕਰੇ, ਬਈ ਜੋ ਮੇਰੇ ਤੋਂ ਪਹਿਲਾਂ ਆਇਆ ਸੀ।

ਤੇ ਆਪਣੇ ਮੁਰੀਦ ਨੂੰ ਕਿਹਾ ਬਈ ਇਹ ਅੱਗ ਬਾਲ ਰਿਹਾ, ਪਾਣੀ ਗਰਮ ਕਰ ਰਿਹਾ, ਇਸ ਨੂੰ ਲੱਤ ਮਾਰ ਜਾ ਕੇ ਤੇ ਵੇਖੀਏ ਇਹਦੇ ਵਿੱਚ ਕਿਤਨੀ ਕੁ ਨਿਮਰਤਾ ਆਈ ਹੈ। ਤੇ ਜਾਂ ਅੱਗ ਬਾਲ ਰਿਹਾ ਸੀ, ਫੂਕੇ ਮਾਰ ਰਿਹਾ ਸੀ ਪਾਈਪ ਦੇ ਨਾਲ, ਤਾਂ ਪਿੱਛੇ ਜਾ ਕੇ ਮੁਰੀਦ ਨੇ ਲੱਤ ਮਾਰੀ ਤੇ ਜਿਤਨੀ ਸਵਾਹ ਥੱਲੇ ਡਿੱਗੀ ਹੋਈ ਸੀ ਸਾਰੀ ਅਦਮ ਬਾਦਸ਼ਾਹ ਦੇ ਮੂੰਹ ਤੇ ਚਿਮੜ ਗਈ ਤੇ ਗੁੱਸੇ ਨਾਲ ਖੜਾ ਹੋ ਗਿਆ। ਕਹਿਣ ਲੱਗਾ, ਕਦੇ ਮੈਂ ਆਪਣੀ ਬਾਦਸ਼ਾਹੀ ਵਿੱਚ ਹੁੰਦਾ ਤਾਂ ਤੇਰੇ ਪਤਾ ਨਹੀਂ ਕਿਤਨੇ ਟੁਕੜੇ ਕਰਵਾ ਦਿੰਦਾ। ਤਾਂ ਉਸਦਾ ਗੁਰੂ ਸਾਹਮਣੇ ਆ ਗਿਆ। ਕਹਿਣ ਲੱਗਾ, ਠੀਕ ਹੈ ਬਈ, ਬਾਹਰੋਂ ਤਾਂ ਤੇਰਾ ਫਕੀਰੀ ਜਾਮਾ ਹੈ, ਪਰ ਅਜੇ ਅੰਦਰ ਤੇਰੇ ਰਾਜ ਘੁਸਿਆ ਹੋਇਆ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਿਉਂਕਿ ਅੰਦਰੋਂ ਬਾਹਰੋਂ ਜਿਤਨੇ ਤੱਕ ਇੱਕ ਨਹੀਂ ਹੋਵੇਗਾ, ਗੁਰੂ ਦਾ ਨਾਮ ਕਿਵੇਂ ਪ੍ਰਾਪਤ ਹੋ ਸਕਦਾ? ਕਦੇ ਨਹੀਂ ਹੋ ਸਕਦਾ। ਦਰਬ ਗਿਆ, ਤੋਬਾ ਕੀਤੀ, ਗੁਰੂ ਜੀ ਮੇਰੇ ਪਾਸੋਂ ਫੁੱਲ ਹੋ ਗਈ ਹੈ। ਇੱਕ ਵੇਰਾ ਪਾਣੀ ਗਰਮ ਕਰਨ ਲਈ ਲੱਕੜਾਂ ਦਾ ਗੱਠਾ ਸਿਰ ਤੇ ਚੁੱਕ ਕੇ ਲਿਆ ਰਿਹਾ ਸੀ। ਗੁਰੂ ਨੇ ਫਿਰ ਪ੍ਰੀਖਿਆ ਲਈ, ਕਹਿਣ ਲੱਗਾ ਇਹਦੀ ਲੱਤ

ਅਦਮ ਬਾਦਸ਼ਾਹ ਆ ਰਿਹਾ ਤੇ ਅੱਗੇ ਲੱਤ ਰੱਖੀ ਤੇ ਗੱਠਾ ਕਿਤੇ ਗਿਆ ਆਪ ਕਿਤੇ ਗਿਆ ਤੇ ਝੱਟ ਉੱਠ ਕੇ ਉਸ ਮੁਰੀਦ ਦੇ ਚਰਨ ਪਕੜਨ ਲੱਗਾ ਕਹਿਣ ਲੱਗਾ ਭਲੇ ਪੁਰਸ਼ਾ ਜੇ ਮੈਨੂੰ ਕੁਝ ਦੁੱਖ ਦੇਣਾ ਹੀ ਸੀ ਤਾਂ ਕੋਈ ਸੋਟੀ ਮਾਰ ਦਿੰਦਾ ਕੋਈ ਵੱਟਾ ਮਾਰ ਦਿੰਦਾ ਪਰ ਮੇਰੇ ਗੁਰੂ ਦੇ ਜਲ ਗਰਮ ਕਰਨ ਦੀਆਂ ਲੱਕੜਾਂ ਸਨ ਉਹ ਡਿੱਗਦੀਆਂ ਤਾਂ ਨਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਆਖਿਆ ਹੁਣ ਇਹ ਨਾਮ ਦੇ ਲਾਇਕ ਹੈ ਪਰ ਫਿਰ ਵੀ ਇਸ ਦੀ ਪ੍ਰੀਖਿਆ ਕਰਨੀ ਚਾਹੀਦੀ ਹੈ ਇਸ ਨੂੰ ਇੱਕ ਵੇਰਾ ਰਾਜ ਵਿੱਚ ਭੇਜਣਾ ਚਾਹੀਦਾ ਉੱਥੇ ਜਾ ਕੇ ਫਿਰ ਤਾਂ ਨਹੀਂ ਪਕੜ ਕਰ ਲਵੇਗਾ ਰਾਜ ਭਾਗ ਦੀ ਫਿਰ ਤਾਂ ਨਹੀਂ ਸੁੱਖਾਂ ਵਿੱਚ ਫਸ ਜਾਵੇਗਾ ਤਾਂ ਬਾਦਸ਼ਾਹ ਅਦਮ ਨੂੰ ਕਿਹਾ ਜਾ ਬਾਈ ਆਪਣੇ ਰਾਜ ਵਿੱਚ ਇੱਕ ਵੇਰਾ ਹੋ ਕੇ ਤੇ ਫਿਰ ਸਾਡੇ ਕੋਲ ਆ ਫਿਰ ਤੈਨੂੰ ਅਸੀਂ ਬੰਦਗੀ ਦੀ ਦਾਤ ਸਿਮਰਨ ਦੀ ਦਾਤ ਦੇਵਾਂਗੇ ਅਦਮ ਬਾਦਸ਼ਾਹ ਨੇ ਕੰਨ ਪਕੜਨੇ ਆਖਿਆ ਮੇਰਾ ਦੇਸ਼ਾਈ ਮੈਨੂੰ ਰਾਜ ਵਿੱਚ ਨਾ ਭੇਜੋ ਕਿਤੇ ਮੋਹ ਮਾਇਆ ਵਿੱਚ ਫਸ ਨਾ ਜਾਵਾਂ ਕਿਰਪਾ ਕਰੋ ਪਰ ਮੈਂ ਤੁਹਾਡਾ ਬਚਨ ਨਹੀਂ ਮੋੜ ਸਕਦਾ ਮੈਂ ਜਾਵਾਂਗਾ ਜ਼ਰੂਰ ਤੁਹਾਡਾ ਬਚਨ ਮੰਨ ਕੇ ਪਰ ਆਪਣੀ ਮਿਹਰ ਦਾ ਹੱਥ ਵੀ ਮੇਰੇ ਸਿਰ ਤੇ ਰੱਖਣਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਬਾਦਸ਼ਾਹ ਅਦਮ ਚੱਲ ਪਿਆ ਆਪਣੀ ਬਾਦਸ਼ਾਹੀ ਵੱਲ ਤੇ ਗੁਰੂ ਨੇ ਐਸੀ ਲੀਲਾ ਰਚੀ ਜੰਗਲ ਬੀਆਬਾਨ ਦੇ ਵਿੱਚ ਇੱਕ ਸੁੰਦਰ ਮਹਿਲ ਹੈ ਅਦਮ ਬਾਦਸ਼ਾਹ ਕੀ ਵੇਖਦਾ ਹੈ ਜੰਗਲ ਬੀਆਬਾਨ ਵਿੱਚ ਇੱਕ ਸੁੰਦਰ ਮਹਿਲ ਹੈ

ਐਡੀ ਸੁੰਦਰ ਵਿਛਾਈ, ਐਡੇ ਸੁੰਦਰ ਗਲੀਚੇ ਜਿਨ੍ਹਾਂ ਉੱਪਰ ਕੂਕਰ ਬੈਠੇ ਹਨ, ਕੁੱਤੇ ਬੈਠੇ ਹਨ, ਤੇ ਸੋਨੇ ਦੀ ਜਗੀਰ ਪਾਈ ਹੋਈ ਹੈ, ਇਹਦਾ ਕੀ ਕਾਰਨ ਹੈ? ਖਲੋ ਗਿਆ ਉੱਥੇ ਤੇ ਕੀ ਤੱਕਿਆ, ਦੋ ਨਫਰ ਆਏ ਹਨ ਜਿਨ੍ਹਾਂ ਨੇ ਪ੍ਰਸ਼ਾਦੇ ਦੇ ਥਾਲ ਚੁੱਕੇ ਹੋਏ ਹਨ ਦੋ। ਉਹਨਾਂ ਨੇ ਉਹ ਪ੍ਰਸ਼ਾਦੇ ਇੱਕ ਪਾਸੇ ਰੱਖ ਦਿੱਤੇ ਤੇ ਕੁੱਤਿਆਂ ਨੂੰ ਖੋਲ ਕੇ ਉਹਨਾਂ ਦਾ ਪੂਰਾ ਕੁਟਾਪਾ ਕੀਤਾ, ਬਹੁਤ ਮਾਰਿਆ ਉਹਨਾਂ ਨੂੰ, ਬੜਾ ਚੀਕ ਚਿਹਾੜਾ ਪਾਇਆ ਕੁੱਤਿਆਂ ਨੇ। ਉਸ ਤੋਂ ਬਾਅਦ ਫਿਰ ਖੁਸ਼ਬੋਈ ਸਾਬਣਾ ਦੇ ਨਾਲ ਇਸ਼ਨਾਨ ਕਰਾ ਕੇ ਸੋਨੇ ਦੇ ਜੰਜੀਰ ਪਾ ਕੇ ਉਸ ਪਲੰਗ ਤੇ ਬਿਠਾ ਦਿੱਤਾ ਤੇ ਅੱਗੇ ਉਹ ਥਾਲ ਰੱਖ ਦਿੱਤੇ ਜਿਹੜੇ ਪ੍ਰਸ਼ਾਦ ਦੇ ਲਿਆਏ ਸਨ। ਪ੍ਰਸ਼ਾਦ ਛਕ ਲਿਆ ਉਹਨਾਂ ਨੇ ਤੇ ਜਦੋਂ ਖਾਲੀ ਥਾਲੀਆਂ ਲਿਆ, ਭਾਂਡੇ ਲਿਆ ਕੇ ਵਾਪਸ ਹੋ ਰਹੇ ਸਨ ਤਾਂ ਅਦਮ ਪੁੱਛਣ ਲੱਗਾ, ਮਹਾਰਾਜ ਇਹ ਕੀ ਗੱਲ ਹੋਈ? ਪਹਿਲਾਂ ਇਤਨਾ ਕੁਟਾਪਾ ਕੀਤਾ, ਫਿਰ ਉਸ ਤੋਂ ਬਾਅਦ ਇਹਦੇ ਖੁਸ਼ਬੋਈ ਸਾਬਣਾ ਨਾਲ ਇਸ਼ਨਾਨ ਕਰਾਇਆ, ਫਿਰ ਸੋਨੇ ਦੇ ਜੰਜੀਰਾਂ ਵਿੱਚ ਬੰਨ ਕੇ ਸੁੰਦਰ ਸੇਜਾ ਤੇ ਬਿਠਾ ਦਿੱਤਾ ਤਾਂ ਉਹ ਨਫਰ ਕਹਿਣ ਲੱਗੇ, ਬਈ ਇਹ ਬੜੇ ਆਪਣੇ ਰਾਜ ਵਿੱਚ ਬੜੇ ਹੰਕਾਰੇ ਹੋਏ ਸਨ, ਇਹ ਬੜੇ ਭਲੇ ਮਾਨਸਾਂ ਨੂੰ ਤੰਗ ਕਰਦੇ ਸਨ, ਰਿਸ਼ਵਤ ਖੋਰ ਸਨ, ਬੜੀਆਂ ਬੁਰਿਆਈਆਂ ਕਰਦੇ ਹੁੰਦੇ ਸੀ, ਪਰ ਕਤੇ ਕਤੇ ਕੋਈ ਚੰਗੇ ਪਾਸੇ ਦਾਨ ਵੀ ਕਰਦੇ ਹੁੰਦੇ ਸਨ, ਤੇ ਜਿਹੜਾ ਇਹਨਾਂ ਨੇ ਕੀਤਾ ਹੋਇਆ ਦਾਨ ਉਹਦਾ ਤਾਂ ਫਲ ਇਹਨਾਂ ਨੂੰ ਮਿਲ ਰਿਹਾ ਕਿ ਸੁੰਦਰ ਸੇਜਾ ਤੇ ਬਹਿ ਕੇ 36 ਪ੍ਰਕਾਰ ਦੇ ਭੋਜਨ ਛਕ ਰਹੇ ਹਨ, ਤੇ ਜਿਹੜਾ ਇਹਨਾਂ ਨੇ ਗਰੀਬਾਂ ਨੂੰ ਤੰਗ ਕੀਤਾ ਉਹ ਕੁਟਾਪਾ ਇਹਨਾਂ ਨੂੰ ਰੋਜ਼ ਹੁੰਦਾ ਔਰ ਹੁੰਦਾ ਰਹੇਗਾ। ਤੇ ਅਦਮ ਕਹਿਣ ਲੱਗਾ, ਮਹਾਰਾਜ ਇਹ ਤੀਸਰਾ ਪਲੰਗ ਖਾਲੀ ਪਿਆ, ਇਹ ਕਾਹਦੇ ਵਾਸਤੇ ਹੈ? ਅਖੇ ਅਦਮ ਹੈ, ਆਪਣੀ ਬਾਦਸ਼ਾਹੀ ਵਿੱਚ ਜਾ ਰਿਹਾ।

ਰਾਗ ਮਾਰੂ ਇੱਕ ਹੀ ਆਤਮਾ ਵਿੱਚ ਅਣਖ ਜਾਗ ਉੱਠਦੀ ਹੈ, ਕਿਉਂਕਿ ਉੱਥੇ ਕੇਵਲ ਸੱਚ ਟਿਕਿਆ ਹੁੰਦਾ ਹੈ। ਸੱਚ ਹੈ ਨਿਰਭਉ ਨਿਰਵੈਰ, ਇਸ ਲਈ ਸਵੈਮ ਧਰਮ ਦ੍ਰਿੜ ਹੁੰਦਾ ਹੈ। ਅਜਿਹੀ ਆਤਮਾ ਵਿੱਚ ਜੁਰਤ ਭਰ ਜਾਂਦੀ ਹੈ, ਬੇਪਰਵਾਹ ਹੋ ਜਾਂਦੀ ਹੈ, ਕਾਇਰਤਾ ਨਸ ਜਾਂਦੀ ਹੈ। ਇਹ ਹੈ ਮਾਰੂ ਦਾ ਪ੍ਰਭਾਵ। ਸੁਨ ਕੈ ਸੁਧ ਨ ਹੈ ਕਾਇਰ ਕੀ, ਜਬ ਵਾਜੈ ਧੁਨ ਮਾਰੂ। ਫਿਰ ਮਾਰੂ ਰਾਗ ਵਿੱਚ ਵੈਰਾਗ ਭਾਵਨਾ ਦੀ ਵੀ ਪ੍ਰਧਾਨਤਾ ਹੋਣ ਕਰਕੇ ਇਸ ਨੂੰ ਪ੍ਰਾਣੀ ਦੇ ਚਲਾਣੇ ਸਮੇਂ ਗਾਉਣ ਦੀ ਵੀ ਪ੍ਰਥਾ ਹੈ। ਸੋ ਯੁੱਧਾਂ ਸਮੇਂ ਅਤੇ ਚਲਾਣੇ ਸਮੇਂ ਇਸ ਰਾਗ ਨੂੰ ਗਾਇਆ ਜਾਂਦਾ ਹੈ। ਇੱਕ ਪਾਸੇ ਤਾਂ ਇਸ ਵਿੱਚ ਜੋਸ਼ ਹੈ, ਦੂਜੇ ਪਾਸੇ ਵੈਰਾਗ। ਜੋਸ਼ ਦੀ ਭਾਵਨਾ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ, ਸੂਰਾ ਸੋ ਪਹਿਚਾਣੀਐ ਜੋ ਲੜੈ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰੈ ਕਭੂ ਨਾ ਛਾਡੈ ਖੇਤ। ਇੱਕ ਉਹ ਆਤਮਦਰਸ਼ੀ ਸੂਰਮੇ ਹਨ ਜਿਨ੍ਹਾਂ ਦੇ ਗਗਨ ਨਗਰ ਵਿੱਚ ਦਮਾਮੇ ਵੱਜਦੇ ਹਨ ਅਤੇ ਮਾਇਆ ਤੂਤੀ ਦੀ ਆਵਾਜ਼ ਨਹੀਂ ਸੁਣਦੇ। ਜੀਵਦਿਆਂ ਉਹਨਾਂ ਨੂੰ ਮਰਨ ਦੀ ਸੋਝੀ ਹੁੰਦੀ ਹੈ, ਇਸ ਲਈ ਆਤਮਕ ਪੰਥੀਆਂ ਨੂੰ ਆਦੇਸ਼ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਸਾਰੀਆਂ ਹਾਲਤਾਂ ਵਿੱਚ ਮਾਰੂ ਗਾਵਿਆਂ ਤਾਂ ਹੀ ਸਫਲ ਹੈ ਜੇ ਸ਼ਬਦ ਅੰਦਰ ਹੈ, ਜੇ ਪੰਜ ਬਹਿਰਾਈ ਜਿੱਤ ਲੈ ਗਏ ਹਨ। ਗੁਰ ਕੈ ਸ਼ਬਦ ਅਰਾਧੀ ਹੈ, ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ, ਨਾਨਕ ਸਫਲ ਮਾਰੂ ਇਹ ਰਾਗ। ਮਾਰੂ ਬੜਾ ਪ੍ਰਸਿੱਧ ਅਤੇ ਪੁਰਾਤਨ ਰਾਗ ਹੈ। ਇਸ ਨੂੰ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ ਅਤੇ ਭਿੰਨ ਭਿੰਨ ਢੰਗਾਂ ਨਾਲ ਗਾਇਆ ਜਾਂਦਾ ਹੈ। ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਵੇਂ ਸ੍ਰੀ ਦਰਬਾਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਤੋਂ ਰਾਤ ਤੱਕ ਕੀਰਤਨ ਦੀਆਂ ਅੱਠ ਚੌਂਕਿਆਂ ਦੀ ਪਰੰਪਰਾ ਹੈ, ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ 31 ਰਾਗਾਂ ਵਿੱਚ ਉਚਾਰੀ ਅੰਮ੍ਰਿਤ ਬਾਣੀ ਦਾ ਕੀਰਤਨ ਨਿਰਧਾਰਿਤ ਰਾਗਾਂ ਵਿੱਚ ਹੁੰਦਾ ਹੈ। ਉਸ ਤੋਂ ਸੇਧ ਲੈ ਕੇ ਗੁਰੂ ਬਖਸ਼ ਕੀਰਤਨ ਦੀ ਮਰਿਆਦਾ ਨੂੰ ਮੁੜ ਪ੍ਰਚਲਿਤ ਕਰਨ ਲਈ ਹੀ ਅਦੁੱਤੀ ਗੁਰਮਤ ਸੰਗੀਤ ਸੰਮੇਲਨ ਇੱਕ ਨਿਮਾਣਾ ਯਤਨ ਹੈ। ਸ਼ੁੱਧ ਰਾਗਾਂ ਦੇ ਸਰੂਪਾਂ ਨੂੰ ਸਰਵ ਪ੍ਰਮਾਣਿਤ ਅਤੇ ਪ੍ਰਮਾਣੀਕ ਰੂਪ ਦੇਣ ਲਈ ਰਾਗ ਨਿਰਣਾਇਕ ਕਮੇਟੀ ਬਣਾਈ ਗਈ। ਵਿਦਵਾਨਾਂ ਨੇ ਸ਼ੁੱਧ ਰਾਗਾਂ ਦੀ ਇਕਸਾਰਤਾ ਅਤੇ ਸਰਵ ਪ੍ਰਮਾਣਿਤ ਪ੍ਰਚਲਨ ਲਈ ਸ਼ੁੱਧ ਸਰੂਪਾਂ ਨੂੰ ਅੰਤਮ ਰੂਪ ਦਿੱਤਾ। ਇਹ ਪਹਿਲਾ ਉੱਦਮ ਹੈ, ਇਸ ਲਈ ਇਸ ਵਿੱਚ ਰਹੀਆਂ ਕਮੀਆਂ ਵਿਚਾਰ ਦੁਆਰਾ ਦੂਰ ਕੀਤੀਆਂ ਜਾ ਸਕਦੀਆਂ ਹਨ। ਰਾਗ ਮਾਰੂ ਦਾ ਜੋ ਪੁਰਾਤਨ ਸਰੂਪ ਗਾਇਆ ਜਾਂਦਾ ਸੀ ਲਗਭਗ ਅਲੋਪ ਹੋ ਚੁੱਕਾ ਹੈ। ਉਸੇ ਸਰੂਪ ਨੂੰ ਮੁੜ ਪ੍ਰਚਲਿਤ ਕਰਨ ਲਈ ਜੋ ਪੁਰਾਤਨ ਸਰੂਪ ਨਿਸ਼ਚਿਤ ਕੀਤਾ ਗਿਆ ਹੈ, ਉਸ ਵਿੱਚ ਦੋਨੋ ਦੈਵਤ, ਦੋਨੋ ਨਿਸ਼ਾਦ ਅਤੇ ਦੋਨੋ ਮਧਿਅਮ ਦਾ ਪ੍ਰਯੋਗ ਹੁੰਦਾ ਹੈ। ਆਰੋਹ ਵਿੱਚ ਰਿਸ਼ਵਤ ਨਹੀਂ ਲੱਗਦਾ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸਮਾਧੀ ਨਿਸ਼ਾਦ ਹੈ। ਗਾਇਨ ਸਮਾਂ ਤੀਜਾ ਪਹਿਰ। ਅਸੀਂ ਦਲੀਪ ਚੰਦਰ ਬੇਦੀ ਜੀ ਦੇ ਅਤੀ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਮਾਰੂ ਦਾ ਇਹ ਸਰੂਪ ਦੱਸਿਆ। ਇਹ ਉਹ ਸਰੂਪ ਹੈ ਜੋ ਪੁਰਾਤਨ ਰਾਗੀ ਰਬਾਬੀ ਸਿੰਘ ਗਾਉਂਦੇ ਚਲੇ ਆਏ ਹਨ। ਹੁਣ ਸਰਵਣ ਕਰੋ ਪ੍ਰੋਫੈਸਰ ਕਰਤਾਰ ਸਿੰਘ ਜੀ ਪਾਸੋਂ ਸ਼ਬਦ। ਮੋਕੋ ਕੋਈ ਨਾ ਜਾਣਤ ਕਹੀਅਤ ਦਾਸ ਤੁਮਹਾਰਾ।

ਦੇਵੰ ਡਾਗਰ ਦੀ ਤੋਮ ਤੋਮ ਤੋਮ ਕਰਨਾ ਡਾਗਰ ਦੀ ਦੇ ਦੇ ਤਾਲ ਡਾਗਰ ਦੀ ਕੋਮ ਕਰਨਾ ਡਾਗਰ ਦੀ ਦੇ ਦੇ ਤਾਲ ਡਾਗਰ ਦੀ ਦੇ ਦੇ ਤਾਲ ਡਾਗਰ ਦੀ ਦੇ ਦੇ ਤਾਲ ਡਾਗਰ ਦੀ ਦੇ ਦੇ ਤਾਲ ਡਾਗਰ ਦੀ ਕੋਮ ਕਰਨਾ ਡਾਗਰ ਦੀ ਦੇ ਦੇ ਤਾਲ ਡਾਗਰ ਦੀ ਦੇ ਦੇ ਤਾਲ ਡਾਗਰ ਦੀ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ ਕੋਮ

ਡਾਕਰ ਜੀ ਦੇ ਤਾਲ ਕਾਦਰ ਜੀ ਕੌਮ ਕਰਨਾ ਡਾਕਰ ਜੀ ਦੇ ਤਾਲ ਡਾਕਰ ਜੀ ਦਮ ਦਮ ਦੀ ਡਾਕਰ ਜੀ ਬ੍ਰਿਗ ਦੇ ਨਾਲ ਡਾਕਰ ਜੀ ਦਮ ਦਮ ਦੀ ਦਮ ਦਮ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ

प्रगट प्रताप तुम्हारा जो जो तेरे भगत दुखाए, जो जो तेरे

ਜਿੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸੁੰਦਰ ਸਰੂਪ ਅੱਖਾਂ ਅੱਗੇ ਆਉਂਦਾ, ਉੱਥੇ ਕਲਗੀਧਰ ਪਾਤਸ਼ਾਹ ਜੀ ਦੀ ਯਾਦ ਵੀ ਆ ਜਾਂਦੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਆਓ ਸਾਰੇ ਪਿਆਰ ਨਾਲ, ਜੋ ਸਾਹਿਬ ਸਾਨੂੰ ਸੁਮਤੀ ਬਖਸ਼ ਰਹੇ ਹਨ ਕਿ ਮਨੁੱਖਾ ਜਨਮ ਪ੍ਰਾਪਤ ਹੋਇਆ, ਇਹ ਕਦਮ ਕਿਸੇ ਮਾੜੇ ਪਾਸੇ ਨਾ ਚਲੇ ਜਾਓ, ਕਿਉਂਕਿ ਮਾੜੇ ਪਾਸੇ ਕਦਮ ਜਾ ਰਹੇ ਹਨ ਤਾਂ ਨਰਕਾਂ ਵੱਲ ਲੈ ਜਾ ਰਹੇ, ਤੇ ਜੇ ਆ ਸਤ ਸੰਗਤ ਵੱਲ ਕਦਮ ਲੈ ਆਏ ਹਨ ਤਾਂ ਸਾਹਿਬ ਕਹਿੰਦੇ ਹਨ ਉਹ ਕਦਮ ਸਫਲ ਹਨ। ਉਹ ਮੁੱਖ ਧੰਨਤਾ ਦੇ ਯੋਗ ਹੈ ਜਿਸ ਮੁੱਖ ਤੋਂ ਉਚਾਰਨ ਕੀਤਾ ਹੈ ਸਤਨਾਮ, ਤੇ ਜਿਸ ਰਸਨਾ ਤੋਂ ਨਾਮ ਨਹੀਂ ਉਚਾਰਨ ਹੋਇਆ। ਸਾਹਿਬ ਕਹਿੰਦੇ ਹਨ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕਟੇ, ਜਿਸ ਰਸਨਾ ਤੋਂ ਨਾਮ ਨਹੀਂ ਉਚਰਿਆ ਉਸ ਰਸਨਾ ਨੂੰ ਤਿਲ ਤਿਲ ਕਰਕੇ ਕੱਟ ਕਿਉਂ ਨਹੀਂ ਦਿੱਤਾ ਜੀ। ਬਲਕਿ ਸਾਹਿਬ ਇਹ ਵੀ ਬਖਸ਼ਿਸ਼ ਕਰਦੇ ਹਨ ਕਿ ਨਾਨਕ ਜਿਸ ਪਿੰਜਰ ਮੇ ਬਿਰਹਾ ਨਹੀਂ ਸੋ ਪਿੰਜਰ ਲੈ ਜਾ, ਜਿਸ ਹਿਰਦੇ ਵਿੱਚ ਪਿਆਰੇ ਦੀ ਸਿੱਖ ਨਹੀਂ ਹੈ। ਤੁਹਾਡੇ ਅੰਦਰ ਸਿੱਖ ਹੈ ਤਾਂਹੀਓ ਗੁਰੂ ਚਰਨਾਂ ਵਿੱਚ ਜੁੜੇ ਬੈਠੇ ਹੋ, ਤਾਂਹੀਓ ਦੂਰਿਓ ਨੇੜਿਓ ਆ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੇ ਹੋ। ਇਹ ਹਿਰਦੇ ਵਿੱਚ ਸਿੱਖ ਹੈ, ਜੇ ਸਿੱਖ ਨਾ ਹੋਵੇ ਤਾਂ ਕੋਈ ਵੀ ਕੰਮ ਸਿਰੇ ਨਹੀਂ ਚੜ ਸਕਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਵਸਤੂ ਉਹੀ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਮਨ ਲਾਇਆ ਜਾਵੇ। ਸਿੱਖ ਹੋ ਸਾਈ ਵਸਤ ਪ੍ਰਾਪਤ ਹੋਈ ਜਿੱਤ ਛੇਤੀ ਮਨ ਲਾ, ਤੇ ਜਦੋਂ ਮਨ ਗੁਰੂ ਚਰਨਾਂ ਨਾਲ ਜੋੜ ਕੇ ਤੂੰ ਇੱਕ ਵੀ ਕਦਮ ਬਾਹਰ ਰੱਖਦਾ ਹੈ ਗੁਰੂ ਕਰੋੜਾਂ ਕਦਮ ਤੈਨੂੰ ਅੱਗੋਂ ਲੈਣ ਲਈ ਆਉਂਦਾ। ਤੂੰ ਇੱਕ ਵਾਰੀ ਸਿਮਰਦਾ ਹੈ ਗੁਰੂ ਤੈਨੂੰ ਬਾਰੰਬਾਰ ਸਿਮਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਓ ਇਹਨਾਂ ਦੁੱਖਾਂ ਨੂੰ ਸਾਰੇ ਪਿਆਰ ਨਾਲ ਮਿਲ ਕੇ ਪੜ੍ਹੀਏ। ਫਿਰ ਕੀਰਤਨ ਸਮਾਪਤੀ ਹੈ, ਫੁੱਲਾਂ ਚੁੱਕਾਂ ਬਖਸ਼ਣੀਆਂ। ਸਵੇਰ ਦਾ ਕੀਰਤਨ 7:30 ਵਜੇ ਤੋਂ 8:30 ਵਜੇ ਤੱਕ ਨਾਨਕ ਪਿਆਓ ਹੋਵੇਗਾ। ਆਪ ਜੀ ਦੇ ਚਰਨਾਂ ਵਿੱਚ ਬਹਿ ਕੇ ਹਾਜ਼ਰੀ ਭਰਾਂਗਾ। ਜੋ ਗੁਰਮੁਖ ਪਹੁੰਚ ਸਕਦੇ ਹੋਣ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਆਓ ਸਾਰੇ ਪਿਆਰ ਨਾਲ ਇਹਨਾਂ ਤੁਕਾਂ ਨੂੰ ਪੜ੍ਹੀਏ। ਚਰਨ ਚਲੋ ਮਾਰਗ ਗੋਬਿੰਦ, ਤੇ ਫਿਰ ਕੀ ਹੋਵੇਗਾ ਮਿੱਟੇ ਪਾਪ।